0: SBS, a world of difference. You're with SBS Punjabi on mobile, online, and on radio.
1: Tusi SBS Punjabi naal mobile, online, ade radio dwara jude ho.
2: ਜੀ ਆਇਆਂ ਨੂੰ ਜੀ SBS ਦੇ ਪੰਜਾਬੀ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਆ ਜੀ ਦਿਨ ਬੁੱਧਵਾਰ ਜੂਨ ਮਹੀਨੇ ਦੀ 10 ਤਰੀਕ ਤੇ ਸਿਡਨੀ ਤੋਂ ਮੈਂ ਜਸਮੀਤ ਕੌਰ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ SBS ਪੰਜਾਬੀ ਪ੍ਰੋਗਰਾਮ। ਸਾਰੇ ਸੁਣ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਹੈਲੋ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਉਹਨਾਂ ਸਾਰੇ ਪਰੰਪਰਾਗਤ ਮਾਲਕਾਂ ਨੂੰ ਮਾਣ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕਾਮਾ ਰਾਇਗਲ ਲੋਕਾਂ ਅਤੇ ਉਨ੍ਹਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪਿਛਲੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਉਨ੍ਹਾਂ ਸਾਰੇ ਰਵਾਇਤੀ ਮਾਲਕਾਂ ਅਤੇ ਆਦਿਵਾਸੀ ਅਤੇ ਟੋਰਸਟ੍ਰੇਟ ਆਈਲੈਂਡਰ ਖਿੱਤਿਆਂ ਨੂੰ ਵੀ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਿਆਰੇ ਦੋਸਤੋ, ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਤੁਹਾਡਾ ਅੱਜ ਦਾ ਦਿਨ ਬਹੁਤ ਵਧੀਆ ਜਾ ਰਿਹਾ ਹੋਊਗਾ। ਮੈਨੂੰ ਪਤਾ ਕਿ ਅੱਜ ਕੱਲ੍ਹ ਅਸੀਂ ਸਾਰੇ ਬਹੁਤ ਬਿਜ਼ੀ ਹੁੰਦੇ ਹਾਂ, ਕੰਮ ਦੀਆਂ ਜ਼ਿੰਮੇਵਾਰੀਆਂ, ਘਰ ਦੀਆਂ, ਫਿਰ ਜੇਕਰ ਤੁਸੀਂ ਬੱਚਿਆਂ ਵਾਲੇ ਆ ਤੇ ਉਹਨਾਂ ਨੂੰ ਵੀ ਸਮਾਂ ਦੇਣਾ ਆ, ਕਦੇ ਕਿਸੇ ਨੂੰ ਸਪੋਰਟਸ ਤੇ ਲੈ ਕੇ ਜਾਣਾ ਹੁੰਦਾ, ਕਦੇ ਸਕੂਲ ਦੀਆਂ ਐਕਟੀਵਿਟੀਜ਼ ਹੁੰਦੀਆਂ, ਪਰ ਜੇਕਰ ਤੁਸੀਂ ਇਹ ਸਭ ਕੁਝ ਦੇ ਬਾਵਜੂਦ ਵੀ ਸਾਨੂੰ ਸਮਾਂ ਕੱਢ ਕੇ ਅੱਜ ਲਾਈਵ ਸੁਣ ਰਹੇ ਹੋ, ਆਪਣੇ ਦਿਨ ਦਾ ਹਿੱਸਾ ਬਣਾ ਰਹੇ ਹੋ, ਤੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਜੀ। ਜ਼ਿੰਮੇਵਾਰੀ ਦੀ ਗੱਲ ਕਰ ਰਹੇ ਹਾਂ ਜੀ, ਖੁਦ ਮੁਖਤਿਆਰੀ ਦੀ ਜੇ ਗੱਲ ਕਰੀਏ ਤਾਂ ਸਤਿੰਦਰ ਸਰਤਾਜ ਨੇ ਇਹ ਕਿਹਾ ਆ ਕਿ ਦੇਣੀ ਆਸਾਂ ਨੂੰ ਤਾਂ ਚਾਬੀ ਇਤਬਾਰ ਦੀ, ਜ਼ਿੰਮੇਦਾਰੀ ਰੌਣਕਾਂ ਨੂੰ

0: ਦਰਬਾਰ ਦੀ ਦਿਲਚਸਪੀ ਨਾਲ ਦੋਸਤੀ ਬਣਾਉਣ ਲਈ ਅਸੀਂ ਲਈਏ ਹਮੈਤ ਜੀ ਬਹਾਰ ਦੀ ਆ ਹੁਣ ਕਟਣਾ ਨਹੀਂ ਸਮਾਂ ਜਾਂ ਨਹੀਂ ਸਾਰਨਾ ਸੋਹਣੀ ਜ਼ਿੰਦਗੀ ਨੂੰ ਏਦਾਂ ਨਹੀਂ ਗੁਜ਼ਾਰਨਾ ਸੱਦੇ ਖੁਸ਼ੀਆਂ ਨੂੰ ਲੁੱਕ ਛੁੱਪ ਭੇਜ ਕੇ ਆ ਉਦਾਸੀਆਂ ਨੂੰ ਦੇਖੀ ਕਿੱਦਾਂ ਚਾਰਨਾ ਉਹ ਅਸੀਂ ਛੱਡਤਾ ਏ ਜਿੱਤਣਾ ਤੇ ਹਾਰਨਾ ਤੇ ਫਜ਼ੂਲ ਵਿੱਚ ਸੋਚਣਾ ਵਿਚਾਰਨਾ ਮੁੜ ਲੈ ਲਈਆਂ ਨੇ ਖੁਦ ਮੁਖਤਾਰੀਆਂ ਜਿੱਥੇ ਚਿੱਤ ਕਰੂ ਉੱਥੇ ਦਿਲਵਾਰਨਾ ਮੁੜ ਲੈ ਲਈਆਂ ਨੇ ਖੁਦ ਮੁਖਤਾਰੀਆਂ ਜਿੱਥੇ ਚਿੱਤ ਕਰੂ ਉੱਥੇ ਦਿਲਵਾਰਨਾ ਜੀ ਹਾਂ ਬਿਲਕੁਲ ਆਪਣੇ ਮਨ ਦੀ ਕਰ ਰਹੇ ਹੋਏ ਅੱਜ ਦੇ SBS ਪੰਜਾਬੀ ਪ੍ਰੋਗਰਾਮ ਨੂੰ ਤੁਸੀਂ ਕਿੱਥੇ ਸੁਣ ਰਹੇ ਹੋ ਜੀ ਸ਼ਾਇਦ ਬੱਸ ਚਲਾਉਂਦੇ ਹੋਏ ਸ਼ਾਇਦ ਸਬਜ਼ੀ ਬਣਾਉਂਦੇ ਹੋਏ ਜਾਂ ਗੱਡੀ ਚਲਾਉਂਦੇ ਹੋਏ ਜ਼ਰੂਰ ਸਾਨੂੰ ਸੁਨੇਹਾ ਭੇਜ ਕੇ ਦੱਸਿਓ ਅਤੇ ਅੱਜ ਦੇ ਪ੍ਰੋਗਰਾਮ ਵਿੱਚ ਹਾਜ਼ਰੀ ਲਵਾਇਓ ਨੰਬਰ ਹੈ ਜੀ 0439-799-767 0439-799-767 ਤੁਹਾਡੇ ਸੁਨੇਹੇ ਦੀ ਉਡੀਕ ਰਹੂਗੀ ਜੀ ਅੱਜ ਦੇ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਨੋਅ ਸੀਜ਼ਨ ਦੇ ਬਾਰੇ ਤੇ ਇਸ ਸਮੇਂ ਯਾਦ ਰੱਖਣ ਵਾਲੀਆਂ ਕੁਝ ਗੱਲਾਂ ਦੇ ਬਾਰੇ
1: ਪੁਲਿਸ ਦਾ ਕਹਿਣਾ ਹੈ ਕਿ ਸਹੀ ਤਿਆਰੀ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਬਹੁਤ ਮਹੱਤਵਪੂਰਨ ਸਾਬਤ ਹੋ ਸਕਦੀ ਹੈ
0: ਫੇਰ ਸ਼ਾਮ ਕੰਟਰੈਕਟਿੰਗ ਬਾਰੇ ਗਹਿਰਾਈ ਚ ਜਾਣਾਂਗੇ
2: ਟੈਕਸ ਦੇ ਇਸ ਫੇਰ ਬਦਲ ਨੂੰ ਸ਼ਾਮ ਕੰਟਰੈਕਟਿੰਗ ਕਿਹਾ ਜਾਂਦਾ ਹੈ ਅਤੇ ਇਹ ਗੈਰ ਕਾਨੂੰਨੀ ਹੈ
0: ਅੱਜ ਦੇ ਪ੍ਰੋਗਰਾਮ ਦੀ ਖਾਸ ਗੱਲਬਾਤ ਹੋਵੇਗੀ ਸਿਹਤ ਸੰਭਾਲ ਉੱਤੇ
3: ਵੀ ਤੁਸੀਂ ਆਪਦਾ ਰਹਿਣ ਸਹਿਣ ਦਾ ਬਦਲ ਨਹੀਂ ਕਰੋ ਇਹਦਾ ਮਤਲਬ ਲਾਈਫ ਸਟਾਈਲ ਮੋਡੀਫਿਕੇਸ਼ਨਸ ਕਰੋ
0: ਹਰ ਬੁੱਧਵਾਰ ਦੀ ਤਰ੍ਹਾਂ ਅੱਜ ਵੀ ਬਾਲੀਵੁੱਡ ਦੀਆਂ ਤਾਜ਼ਾ ਖਬਰਾਂ ਜਾਣਾਂਗੇ
4: ਰਣਵੀਰ ਸਿੰਘ ਦੇ ਖਿਲਾਫ ਜਾਰੀ ਨਾਨ ਕੋਆਪਰੇਸ਼ਨ ਡਾਇਰੈਕਟਿਵ ਨੂੰ ਇਮੀਡੀਏਟ ਇਫੈਕਟ ਦੇ ਨਾਲ ਵਾਪਸ ਲੈਣ ਦਾ ਐਲਾਨ ਕੀਤਾ ਹੈ
0: ਪਰ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਦੇਸ਼ ਵਿਦੇਸ਼ ਵਿੱਚ ਕੀ ਚੱਲ ਰਿਹਾ ਹੈ ਅੱਜ ਦੀਆਂ ਤਾਜ਼ਾ ਖਬਰਾਂ ਦੇ ਨਾਲ SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਜਸਮੀਤ ਕੌਰ ਤੇ ਲੈ ਕੇ ਹਾਜ਼ਰ ਹਾਂ ਬੁੱਧਵਾਰ 10 ਜੂਨ 2026 ਦੀਆਂ ਚੋਣਵੀਆਂ ਖਬਰਾਂ ਨਵੇਂ ਵੈਸਟਰਨ ਸਿਡਨੀ ਹਵਾਈ ਅੱਡੇ ਤੋਂ ਪਹਿਲੀਆਂ ਉਡਾਣਾਂ 25 ਅਕਤੂਬਰ ਨੂੰ ਰਵਾਨਾ ਹੋਣਗੀਆਂ ਅਤੇ ਟਿਕਟਾਂ ਹੁਣ ਵਿਕਰੀ ਲਈ ਉਪਲਬਧ ਹਨ ਸਿਡਨੀ ਦੇ ਦੂਜੇ ਹਵਾਈ ਅੱਡੇ ਤੋਂ ਪਹਿਲੀ ਉਡਾਨ ਜੈੱਟ ਸਟਾਰ ਦੀ ਗੋਲਡ ਕੋਸਟ ਸਰਵਿਸ ਹੋਵੇਗੀ ਜੋ ਸਵੇਰੇ 11 ਵਜੇ ਰਵਾਨਾ ਹੋਇਆ ਕਰੇਗੀ ਇਸ ਏਅਰਪੋਰਟ ਦੀਆਂ ਪਹਿਲਾਂ ਘੋਸ਼ਿਤ ਕੀਤੀਆਂ ਗਈਆਂ ਅੰਤਰਰਾਸ਼ਟਰੀ ਮੰਜ਼ਿਲਾਂ ਆਕਲੈਂਡ ਅਤੇ ਚਾਂਗੀ ਹਨ ਜ਼ਿਕਰਯੋਗ ਹੈ ਕਿ ਨਵਾਂ ਹਵਾਈ ਅੱਡਾ 24 ਘੰਟੇ ਚੱਲੇਗਾ ਜਦਕਿ ਸਿਡਨੀ ਹਵਾਈ ਅੱਡੇ ਤੇ ਰਾਤ ਦੇ ਸਮੇਂ ਉਡਾਨਾਂ ਲਈ ਕਰਫਿਊ ਲਾਗੂ ਹੁੰਦਾ ਹੈ ਦੂਸਰੇ ਪਾਸੇ ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਵਾਲੇ ਨੌਜਵਾਨਾਂ ਲਈ ਸੋਸ਼ਲ ਮੀਡੀਆ ਰੋਕ ਲਾਗੂ ਹੋਣ ਤੋਂ ਬਾਅਦ ਪਹਿਲੇ 6 ਮਹੀਨੇ ਗੁਜ਼ਰ ਚੁੱਕੇ ਹਨ ਪਰ ਮਾਹਿਰ ਅਤੇ ਨੌਜਵਾਨ ਰਲੀ ਮਿਲੀ ਪ੍ਰਤੀਕਿਰਿਆ ਸਾਂਝੀ ਕਰ ਰਹੇ ਹਨ ਇਸ ਪਾਬੰਦੀ ਅਧੀਨ ਸਨੈਪਚੈਟ ਫੇਸਬੁੱਕ ਇੰਸਟਾਗ੍ਰਾਮ ਰੈਡਿਟ ਥਰੈਡਸ ਟਿਕਟੌਕ ਐਕਸ ਜੋ ਪਹਿਲਾਂ ਟਵਿੱਟਰ ਸੀ ਅਤੇ ਯੂਟਿਊਬ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ $49.5 million ਤੱਕ ਦਾ ਜੁਰਮਾਨਾ ਹੋ ਸਕਦਾ ਹੈ ਜੇਕਰ ਉਹ 16 ਸਾਲ ਤੋਂ ਘੱਟ ਉਮਰ ਵਾਲਿਆਂ ਨੌਜਵਾਨਾਂ ਨੂੰ ਇਨ੍ਹਾਂ ਪਲੇਟਫਾਰਮਸ ਨੂੰ ਵਰਤਣ ਤੋਂ ਰੋਕਣ ਵਿੱਚ ਨਾਕਾਮ ਰਹਿਣ ਪਰ ਬੰਦ ਕੀਤੇ ਗਏ ਪਲੇਟਫਾਰਮਾਂ ਤੇ ਬੱਚਿਆਂ ਨੂੰ ਖਾਤੇ ਖੋਲ੍ਹਣ ਤੋਂ ਰੋਕਣ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ ਜੇ ਗੱਲ ਸਿਆਸਤ ਦੀ ਕਰੀਏ ਤਾਂ ਵਿਕਟੋਰੀਅਨ ਲਿਬਰਲ ਆਗੂ ਜੈਸ ਵਿਲਸਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਹ ਵਨ ਨੇਸ਼ਨ ਦੇ ਸਹਿਯੋਗ ਤੋਂ ਬਿਨਾਂ ਹੀ ਰਾਜ ਚੋਣ ਜਿੱਤ ਸਕਦੇ ਹਨ ਇਸ ਹਫ਼ਤੇ ਨਿਊਜ਼ ਕੋਰਪ ਵੱਲੋਂ ਪ੍ਰਕਾਸ਼ਿਤ ਫਰੈਸ਼ ਵਾਟਰ ਸਟ੍ਰੈਟਜੀ ਦੇ ਇੱਕ ਸਰਵੇਖਣ ਮੁਤਾਬਕ ਵੋਟਰਾਂ ਦੀ ਬਹੁਮਤ ਰਾਏ ਹੈ ਕਿ ਵਿਕਟੋਰੀਆ ਦੀ ਲੇਬਰ ਆਗੂ ਅਤੇ ਪ੍ਰੀਮੀਅਰ ਜਸਿੰਟਾ ਐਲਨ ਨੂੰ ਬਦਲਣ ਦਾ ਸਮਾਂ ਆ ਗਿਆ ਹੈ ਜਿਸ ਵਿੱਚ 39% ਲੇਬਰ ਵੋਟਰ ਵੀ ਸ਼ਾਮਲ ਹਨ ਜੇ ਅੰਤਰਰਾਸ਼ਟਰੀ ਖਬਰਾਂ ਦੀ ਗੱਲ ਕਰੀਏ ਤਾਂ ਸੰਯੁਕਤ ਰਾਜ ਅਮਰੀਕਾ ਅਤੇ ਇਰਾਨ ਵਿਚਕਾਰ ਅਮਨ ਦੀ ਸੰਭਾਵਨਾ ਤੇ ਸ਼ੱਕ ਹੋਰ ਗਹਿਰੇ ਹੋ ਰਹੇ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਤੇ ਇੱਕ ਅਮਰੀਕੀ ਅਪੇਸ਼ ਹੈਲੀਕਾਪਟਰ ਨੂੰ ਗਿਰਾਉਣ ਦਾ ਦੋਸ਼ ਲਗਾਇਆ ਇਰਾਨੀ ਵਿਦੇਸ਼ ਮੰਤਰੀ ਅਬਾਸ ਅਰਾਚੀ ਨੇ US ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇਸ ਖੇਤਰ ਤੋਂ ਪਿੱਛੇ ਹਟ ਜਾਣ ਜੇਕਰ ਉਹ ਆਪਣੀ ਸੁਰੱਖਿਆ ਚਾਹੁੰਦੇ ਹਨ ਅਤੇ ਕਿਹਾ ਕਿ ਉਹ ਕਿਸੇ ਵੀ ਖਤਰੇ ਜਾਂ ਹਮਲੇ ਦਾ ਜਵਾਬ ਜ਼ਰੂਰ ਦੇਣਗੇ ਇਰਾਨ ਦੇ ਰਾਸ਼ਟਰੀ ਮੀਡੀਆ ਨੇ ਰਿਪੋਰਟ ਕੀਤਾ ਕਿ ਸਟ੍ਰੇਟ ਆਫ ਹੋਰਮੂਜ਼ ਵਿੱਚ ਕੇਸ਼ਮ ਟਾਪੂ ਤੇ ਹਮਲਾ ਹੋਇਆ ਅਤੇ ਸਟ੍ਰੇਟ ਦੇ ਬੰਦਰਗਾਹ ਸ਼ਹਿਰ ਸਿਰਿਕ ਵਿੱਚ ਇੱਕ ਪ੍ਰੋਜੈਕਟਾਈਲ ਟੱਕਰ ਦੀ ਪੁਸ਼ਟੀ ਹੋਈ ਹੈ ਟਰੰਪ ਦਾ ਕਹਿਣਾ ਹੈ ਕਿ ਹੈਲੀਕਾਪਟਰ ਘਟਨਾ ਵਿੱਚ ਸ਼ਾਮਲ ਦੋ ਅਮਰੀਕੀ ਪਾਇਲਟਾਂ ਨੂੰ ਕੋਈ ਚੋਟ ਨਹੀਂ ਆਈ ਅਤੇ ਇੱਕ ਅਧਿਕਾਰੀ ਨੇ ਜਿਸ ਨੇ ਆਪਣੀ ਪਹਿਚਾਣ ਗੁਪਤ ਰੱਖਣ ਦੀ ਸ਼ਰਤ ਤੇ ਗੱਲ ਕੀਤੀ ਕਿਹਾ ਕਿ ਅਪੇਸ਼ ਹੈਲੀਕਾਪਟਰ ਨੂੰ ਇੱਕ ਇਰਾਨੀ ਡਰੋਨ ਹਮਲੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਜੇ ਪੰਜਾਬ ਦੀਆਂ ਖਬਰਾਂ ਵੱਲ ਝਾਤ ਮਾਰੀਏ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤ ਅਤੇ ਪਾਕਿਸਤਾਨ ਦੋਵਾਂ ਸਰਕਾਰਾਂ

0: ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਹੈ। ਪਹਿਲਗਾਮ ਵਿੱਚ ਯਾਤਰੀਆਂ ਤੇ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਆਈ ਕੁੜੱਤਣ ਦੌਰਾਨ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਆਵਾਜਾਈ ਤੇ ਵਪਾਰਕ ਸੰਬੰਧ ਤੋੜ ਲਏ ਗਏ ਸਨ। ਇਸੇ ਤਹਿਤ ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰ ਦਿੱਤਾ ਗਿਆ ਸੀ, ਜਿਸ ਨੂੰ ਲਗਭਗ ਹੁਣ ਇੱਕ ਸਾਲ ਹੋ ਗਿਆ ਹੈ। ਦੂਸਰੇ ਪਾਸੇ ਉਨ੍ਹਾਂ 14 ਸਾਲ ਦੇ ਲੰਮੇ ਸਮੇਂ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ 10 ਜੂਨ ਨੂੰ ਜਾਣ ਵਾਲੇ ਜਥੇ ਦਾ ਸਵਾਗਤ ਕਰਦਿਆਂ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਦਾ ਧੰਨਵਾਦ ਕੀਤਾ ਹੈ। ਇਹ ਸਨ ਅੱਜ ਦੀਆਂ ਚੋਣਵੀਆਂ ਖਬਰਾਂ, ਸੁਣਦੇ ਰਹੋ SBS ਪੰਜਾਬੀ। ਦੋਸਤੋ, ਜੇ ਹੁਣ ਗੱਲ ਮੌਸਮ ਦੀ ਕਰੀਏ ਤਾਂ ਠੰਡ ਤਾਂ ਵੱਧ ਹੀ ਰਹੀ ਆ ਅਤੇ ਆਸਟ੍ਰੇਲੀਆ ਦੀਆਂ ਕੁਝ ਜਗ੍ਹਾਵਾਂ 'ਤੇ ਬਰਫ਼ ਪੈਣੀ ਵੀ ਸ਼ੁਰੂ ਹੋ ਗਈ ਆ ਅਤੇ ਇਸ ਦੇ ਚੱਲਦੇ ਤੁਸੀਂ ਸ਼ਾਇਦ ਬਰਫ਼ੀਲੇ ਇਲਾਕਿਆਂ ਵਿੱਚ ਘੁੰਮਣ ਜਾਣ ਬਾਰੇ ਸੋਚ ਰਹੇ ਹੋਵੋ, ਪਰ ਜਾਣ ਤੋਂ ਪਹਿਲਾਂ ਇਹ ਕੁਝ ਗੱਲਾਂ 'ਤੇ ਜ਼ਰੂਰ ਗੌਰ ਕਰਿਓ। SBS ਪੰਜਾਬੀ ਤੋਂ ਪਨੀਤ ਢੀਂਗਰਾ ਲੈ ਕੇ ਹਾਜ਼ਰ ਆ ਸਨੋਅ ਸੀਜ਼ਨ ਵਿੱਚ ਸੁਰੱਖਿਆ ਬਾਰੇ ਇੱਕ ਖਾਸ ਐਕਸਪਲੇਨਰ।
1: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਪੁਨੀਤ ਟਿੰਗਰਾ। ਸੋ ਆਸਟ੍ਰੇਲੀਆ ਦੇ ਵਿੱਚ ਠੰਡ ਪੂਰੀ ਪੈ ਰਹੀ ਹੈ ਅਤੇ ਜਿਸ ਚੀਜ਼ ਦਾ ਸਾਨੂੰ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ, ਯਾਨੀ 2026 ਦਾ ਸਨੋ ਸੀਜ਼ਨ, ਉਹ ਅਧਿਕਾਰਤ ਤੌਰ ਤੇ ਸ਼ੁਰੂ ਹੋ ਚੁੱਕਾ ਹੈ। ਖਾਸ ਕਰਕੇ ਵਿਕਟੋਰੀਆ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਾਊਂਟ ਬੁਲਰ, ਮਾਊਂਟ ਹਾਥਮ, ਫਾਲਸ ਕ੍ਰੀਕ ਅਤੇ ਮਾਊਂਟ ਬਾਬਾ ਵਰਗੇ ਖੂਬਸੂਰਤ ਪਹਾੜਾਂ ਵੱਲ ਨਿਕਲਣ ਦੀ ਤਿਆਰੀ ਕਰ ਰਹੇ ਨੇ। ਇਸ ਦੌਰਾਨ ਵਿਕਟੋਰੀਆ ਪੁਲਿਸ ਨੇ ਸੁਰੱਖਿਆ ਨੂੰ ਸਭ ਤੋਂ ਵੱਡੀ ਤਰਜੀਹ ਦਿੰਦਿਆਂ ਲੋਕਾਂ ਨੂੰ ਪਹਿਲਾਂ ਤੋਂ ਹੀ ਤਿਆਰੀ ਕਰਨ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਸੜਕਾਂ, ਸਕੀ ਰਿਜ਼ੋਰਟਸ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਪੁਲਿਸ ਦੀ ਮੌਜੂਦਗੀ ਵਧਾਈ ਜਾਵੇਗੀ ਤਾਂ ਜੋ ਯਾਤਰੀਆਂ ਅਤੇ ਸਥਾਨਕ ਭਾਈਚਾਰਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਪਿਛਲੇ ਸਾਲ ਬਰਫ਼ਬਾਰੀ ਦਾ ਮੌਸਮ ਕਾਫ਼ੀ ਵਿਅਸਤ ਰਿਹਾ ਸੀ। ਕੇਵਲ ਮਾਊਂਟ ਹਾਥਮ ਵਿੱਚ ਹੀ ਆਉਣ ਵਾਲੇ ਲੋਕਾਂ ਦੀ ਗਿਣਤੀ ਲਗਭਗ 50% ਵਧੀ ਸੀ। ਇਸੇ ਕਾਰਨ ਪੁਲਿਸ ਇਸ ਸਾਲ ਵੀ ਵੱਡੀ ਗਿਣਤੀ ਦੇ ਵਿੱਚ ਸੈਲਾਨੀਆਂ ਦੇ ਪਹੁੰਚਣ ਦੀ ਉਮੀਦ ਕਰ ਰਹੀ ਹੈ। ਪੁਲਿਸ ਨੇ ਸਕੀਇੰਗ ਕਰਨ ਵਾਲਿਆਂ, ਸਨੋਬੋਰਡਰਸ ਅਤੇ ਪਹਾੜੀ ਟਰੈਕਾਂ ਤੇ ਜਾਣ ਵਾਲੇ ਲੋਕਾਂ ਨੂੰ ਸਿਰਫ ਨਿਰਧਾਰਿਤ ਰਸਤੇ ਹੀ ਵਰਤਣ ਦੀ ਅਪੀਲ ਕੀਤੀ ਹੈ। ਪਿਛਲੇ ਮੌਸਮ ਦੌਰਾਨ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਜਿੱਥੇ ਲੋਕ ਰਸਤਾ ਭੁੱਲ ਗਏ ਅਤੇ ਉਨ੍ਹਾਂ ਨੂੰ ਬਚਾਅ ਟੀਮਾਂ ਦੀ ਮਦਦ ਨਾਲ ਲੱਭਣਾ ਪਿਆ ਸੀ। ਪਿਛਲੇ ਸਾਲ 2025 ਦੇ ਸੀਜ਼ਨ ਦੌਰਾਨ ਪੁਲਿਸ ਨੂੰ ਪਹਾੜਾਂ ਤੇ 26 ਸਰਚ ਅਤੇ ਰੈਸਕਿਊ ਦੇ ਆਪਰੇਸ਼ਨ ਚਲਾਉਣੇ ਪਏ ਸਨ। ਕੁਝ ਅਜਿਹੀਆਂ ਘਟਨਾਵਾਂ ਹੋਈਆਂ ਜੋ ਸਾਨੂੰ ਸਾਰਿਆਂ ਨੂੰ ਸਬਕ ਦਿੰਦੀਆਂ ਨੇ। ਦੋ ਨੌਜਵਾਨ ਭਾਰੀ ਧੁੰਦ ਅਤੇ ਬਰਫ਼ਬਾਰੀ ਕਾਰਨ ਰਸਤਾ ਭਟਕ ਗਏ ਅਤੇ ਇੱਕ ਖਤਰਨਾਕ ਖੱਡ ਵੱਲ ਚਲੇ ਗਏ। ਸ਼ੁਕਰ ਹੈ ਕਿ ਹਾਥਮ ਸਕੀ ਪੈਟਰੋਲ ਨੇ ਉਨ੍ਹਾਂ ਨੂੰ ਸਮੇਂ ਸਿਰ ਲੱਭ ਲਿਆ। ਇੱਕ 11 ਸਾਲ ਦਾ ਬੱਚਾ ਸਨੋਬੋਰਡਿੰਗ ਕਰਦੇ ਹੋਏ ਗਵਾਚ ਗਿਆ, ਜਿਸ ਨੂੰ 2 ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਲੱਭਿਆ ਗਿਆ। ਇਸੇ ਤਰ੍ਹਾਂ ਖਰਾਬ ਮੌਸਮ ਦੌਰਾਨ ਡਾਰਗੋ ਹਾਈ ਪਲੇਨਸ ਰੋਡ ਨੇੜੇ ਕੈਂਪਿੰਗ ਕਰ ਰਹੇ ਕੁਝ ਲੋਕਾਂ ਦੀ ਗੱਡੀ ਫਿਸਲ ਕੇ ਖਤਰਨਾਕ ਥਾਂ ਤੇ ਫਸ ਗਈ ਸੀ। ਐਮਰਜੈਂਸੀ ਸੇਵਾਵਾਂ ਨੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਕਿਸੇ ਨੂੰ ਵੀ ਸੱਟ ਨਹੀਂ ਲੱਗੀ। ਪੁਲਿਸ ਨੇ ਇੱਕ ਅਜਿਹੇ ਮਾਮਲੇ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ 2 ਹਾਈਕਰ ਕ੍ਰੇਗਸ ਹੱਟ ਵੱਲ ਜਾਂਦੇ ਹੋਏ ਰਸਤਾ ਭੁੱਲ ਗਏ ਸਨ। ਹਾਲਾਂਕਿ ਉਨ੍ਹਾਂ ਕੋਲ ਨਕਸ਼ਾ, ਹੈੱਡਲੈਂਪ, ਖਾਣ ਪੀਣ ਦਾ ਸਮਾਨ ਅਤੇ ਪਾਣੀ ਮੌਜੂਦ ਸੀ, ਜਿਸ ਕਾਰਨ ਉਹ ਖੁਦ ਹੀ ਸੁਰੱਖਿਅਤ ਵਾਪਸ ਆ ਗਏ। ਪੁਲਿਸ ਦਾ ਕਹਿਣਾ ਹੈ ਕਿ ਸਹੀ ਤਿਆਰੀ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਬਹੁਤ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਈਸਟਰਨ ਰੀਜਨ ਦੇ ਕਮਾਂਡਰ ਬ੍ਰੈਡ ਕਾਹਨ ਨੇ ਸਾਫ਼ ਕਿਹਾ ਕਿ ਇਨ੍ਹਾਂ ਇਲਾਕਿਆਂ ਵਿੱਚ ਵਾਈਟ ਆਊਟ, ਯਾਨੀ ਅਚਾਨਕ ਸਭ ਕੁਝ ਚਿੱਟਾ ਹੋ ਜਾਣਾ ਅਤੇ ਧੁੰਦ ਦਾ ਛਾ ਜਾਣਾ ਬਹੁਤ ਆਮ ਹੈ। ਇਹ ਚੰਗੇ ਭਲੇ ਮਾਹਿਰਾਂ ਨੂੰ ਵੀ ਭੁਲੇਖਾ ਪਾ ਦਿੰਦਾ ਹੈ। ਇਸ ਲਈ ਚਾਹੇ ਤੁਸੀਂ ਕਿੰਨੇ ਵੀ ਮਾਹਿਰ ਕਿਉਂ ਨਾ ਹੋਵੋ, ਹਮੇਸ਼ਾ ਤੈਅ ਕੀਤੇ ਗਏ ਟਰੈਕਸ ਤੇ ਹੀ ਰਹੋ। ਹੁਣ ਆਉਂਦੇ ਹਾਂ ਸਭ ਤੋਂ ਜ਼ਰੂਰੀ ਗੱਲ ਜੋ ਤੁਹਾਡੀ ਜੇਬ ਅਤੇ ਜਾਨ ਦੋਵਾਂ ਨਾਲ ਜੁੜੀ ਹੋਈ ਹੈ, ਵੀਲ ਚੇਨਸ। ਕੀ ਤੁਹਾਨੂੰ ਪਤਾ ਹੈ ਕਿ ਪਿਛਲੇ ਸਾਲ 4,000 ਤੋਂ ਵੱਧ ਗੱਡੀਆਂ ਨੂੰ ਰਸਤੇ ਵਿੱਚੋਂ ਹੀ ਵਾਪਸ ਮੋੜ ਦਿੱਤਾ ਗਿਆ ਸੀ? ਕਿਉਂ? ਕਿਉਂਕਿ ਉਨ੍ਹਾਂ ਕੋਲ ਕਾਨੂੰਨੀ ਤੌਰ ਤੇ ਜ਼ਰੂਰੀ ਵੀਲ ਚੇਨਸ ਨਹੀਂ ਸਨ। ਬਰਫ਼ੀਲੇ ਅਤੇ ਤਿਲਕਣ ਵਾਲੇ ਪਹਾੜੀ ਰਸਤਿਆਂ ਤੇ ਵੀਲ ਚੇਨਾਂ ਤੁਹਾਡੀ ਗੱਡੀ ਨੂੰ ਸੜਕ ਤੇ ਟਿਕਾ ਕੇ ਰੱਖਦੀਆਂ ਨੇ। ਵਿਕਟੋਰੀਆ ਦੇ ਕਾਨੂੰਨ ਮੁਤਾਬਕ ਸਨੋਅ ਸੀਜ਼ਨ ਦੌਰਾਨ ਐਲਪਾਈਨ ਖੇਤਰ ਵਿੱਚ ਜਾਣ ਵਾਲੀ ਹਰ ਗੱਡੀ ਵਿੱਚ ਵੀਲ ਚੇਨ ਹੋਣੀ ਲਾਜ਼ਮੀ ਹੈ। ਜੇਕਰ ਪੁਲਿਸ ਚੈਕਿੰਗ ਦੌਰਾਨ ਤੁਹਾਡੀ ਗੱਡੀ ਵਿੱਚ ਚੇਨ ਨਾ ਮਿਲੀ ਤਾਂ $407 ਦਾ ਜੁਰਮਾਨਾ ਹੋ ਸਕਦਾ ਹੈ, ਅਤੇ ਜੇਕਰ ਬਰਫ਼ਬਾਰੀ ਦੌਰਾਨ ਪੁਲਿਸ ਨੇ ਚੇਨ ਪਾਉਣ ਦਾ ਹੁਕਮ ਦਿੱਤਾ ਹੈ ਅਤੇ ਤੁਸੀਂ ਨਹੀਂ ਪਾਈ ਤਾਂ ਜੁਰਮਾਨਾ ਸਿੱਧਾ $1,018 ਹੈ। ਪੁਲਿਸ ਨੇ ਖਾਸ ਤੌਰ ਤੇ ਚੇਤਾਵਨੀ ਦਿੱਤੀ ਹੈ ਕਿ ਆਨਲਾਈਨ ਮਿਲਣ ਵਾਲੀਆਂ ਸਸਤੀਆਂ ਜਾਂ ਨਕਲੀ ਚੇਨਾਂ ਦੇ ਚੱਕਰ ਵਿੱਚ ਨਾ ਪਾਓ। ਇਹ ਪਹਾੜਾਂ ਤੇ ਟੁੱਟ ਸਕਦੀਆਂ ਨੇ ਅਤੇ ਜਾਨਲੇਵਾ ਸਾਬਤ ਹੋ ਸਕਦੀਆਂ ਨੇ। ਨਿਕਲਣ ਤੋਂ ਪਹਿਲਾਂ ਵਿਕ ਰੋਡ ਦੀ ਵੈਬਸਾਈਟ ਤੇ ਜਾ ਕੇ ਨਿਯਮ ਜ਼ਰੂਰ ਚੈੱਕ ਕਰੋ। ਇਸ ਪੂਰੇ ਸੀਜ਼ਨ ਦੌਰਾਨ ਹਾਈਵੇ ਪੈਟਰੋਲ, ਹੈਵੀ ਵਹੀਕਲ ਯੂਨਿਟ ਅਤੇ ਵਿਸ਼ੇਸ਼ ਐਲਪਾਈਨ ਅਫਸਰ ਹਰ ਰੋਜ਼ ਸੜਕਾਂ ਤੇ ਮੌਜੂਦ ਰਹਿਣਗੇ। ਡਰੱਗ ਅਤੇ ਐਲਕੋਹਲ ਦੇ ਟੈਸਟ ਵੀ ਲਗਾਤਾਰ ਕੀਤੇ ਜਾਣਗੇ। ਇਸ ਲਈ ਜ਼ਿੰਮੇਵਾਰੀ ਦੇ ਨਾਲ ਡਰਾਈਵ ਕਰੋ। ਜੇ ਤੁਸੀਂ ਇਸ ਸੀਜ਼ਨ ਸਨੋਅ ਤੇ ਜਾ ਰਹੇ ਹੋ ਤਾਂ ਵਿਕਟੋਰੀਆ ਪੁਲਿਸ ਦੇ ਇਹ ਗੋਲਡਨ ਸੁਰੱਖਿਆ ਟਿਪਸ ਨੋਟ ਕਰ ਲਵੋ। ਕਦੇ ਵੀ ਇਕੱਲੇ ਹਾਈਕਿੰਗ ਤੇ ਨਾ ਜਾਓ। ਆਪਣੇ ਦੋਸਤਾਂ ਜਾਂ ਪਰਿਵਾਰ ਨੂੰ ਦੱਸ ਕੇ ਜਾਓ ਕਿ ਤੁਸੀਂ ਕਿੱਥੇ ਜਾ ਰਹੇ ਹੋ ਅਤੇ ਕਦੋਂ ਵਾਪਸ ਆਵੋਗੇ। ਦੂਸਰੀ ਚੀਜ਼, ਸੰਚਾਰ ਦਾ ਸਾਧਨ। ਆਪਣੇ ਕੋਲ ਇੱਕ ਰਜਿਸਟਰਡ ਪਰਸਨ ਲੋਕੇਟਰ ਬੀਕਨ ਵੀ ਜ਼ਰੂਰ ਰੱਖੋ। ਤੀਜਾ, ਰਾਸ਼ਨ। ਇੱਕ ਦਿਨ ਤੋਂ ਜ਼ਿਆਦਾ ਦਾ ਖਾਣਾ ਅਤੇ ਪਾਣੀ ਗੱਡੀ ਵਿੱਚ ਵੀ ਜ਼ਰੂਰ ਰੱਖੋ। ਅਤੇ ਇਸ ਤੋਂ ਇਲਾਵਾ ਕਾਰ ਦੇ ਰੈਡੂਏਟਰ ਵਿੱਚ ਐਂਟੀ ਫਰੀਜ਼ ਪਾਓ, ਅਤੇ ਜੇਕਰ ਤੁਹਾਡੀ ਗੱਡੀ ਡੀਜ਼ਲ ਹੈ ਤਾਂ ਐਲਪਾਈਨ ਮਿਕਸ ਡੀਜ਼ਲ ਦੀ ਵਰਤੋਂ ਕਰੋ। ਡਰਾਈਵਿੰਗ ਦਾ ਤਰੀਕਾ, ਐਕਸਲੇਟਰ ਤੇ ਹੌਲੀ ਹੌਲੀ ਪੈਰ ਰੱਖੋ, ਬ੍ਰੇਕ ਬਹੁਤ ਆਰਾਮ ਨਾਲ ਲਗਾਓ ਅਤੇ ਅਗਲੀ ਗੱਡੀ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖੋ। ਜੇਕਰ ਰਸਤਾ ਭਟਕ ਜਾਓ ਤਾਂ ਉੱਥੇ ਹੀ ਰੁਕੋ, ਕੋਈ ਆਸਰਾ ਲੱਭੋ ਅਤੇ ਸਿੱਧਾ 000 ਤੇ ਕਾਲ ਕਰੋ ਅਤੇ ਮਦਦ ਦਾ ਇੰਤਜ਼ਾਰ ਕਰੋ। ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਵਿਕਟੋਰੀਆ ਪੁਲਿਸ ਦੀ ਵੈਬਸਾਈਟ www.police.vic.gov.au/snow-and-winter-driving-safety ਤੇ ਜਾ ਸਕਦੇ ਹੋ। ਬਰਫ਼ ਦਾ ਆਨੰਦ ਜ਼ਰੂਰ ਮਾਣੋ, ਖੂਬਸੂਰਤ ਯਾਦਾਂ ਬਣਾਓ, ਪਰ ਸੁਰੱਖਿਆ ਨੂੰ ਸਭ ਤੋਂ ਅੱਗੇ ਰੱਖੋ। ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਜ਼ਰੂਰ ਰੱਖੋ। ਵਿਕਟੋਰੀਆ ਪੁਲਿਸ ਦੀ ਮਦਦ ਨਾਲ ਇਹ ਜਾਣਕਾਰੀ SBS ਪੰਜਾਬੀ ਲਈ ਪੁਨੀਤ ਢੀਂਗਰਾ ਵੱਲੋਂ ਤਿਆਰ ਕੀਤੀ ਗਈ। ਧੰਨਵਾਦ।
2: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
0: ਪਿਆਰੇ ਦੋਸਤੋ, ਬਰਫ਼ ਲੱਗਦੀ ਤਾਂ ਬਹੁਤ ਸੋਹਣੀ ਆ ਪਹਾੜਾਂ 'ਤੇ, ਚਿੱਟੀ ਚਿੱਟੀ, ਪਰ ਇਸ ਮੌਸਮ ਵਿੱਚ ਆਪਣੀ ਸੁਰੱਖਿਆ ਕਰਨੀ ਅਤੇ ਚੇਤਾਵਨੀਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ। ਕਿ ਤੁਸੀਂ ਵੀ ਆਪਣੇ ਪਰਿਵਾਰ ਨਾਲ ਬਰਫ਼ੀਲੇ ਪਹਾੜਾਂ ਵਿੱਚ ਘੁੰਮਣ ਗਏ ਹੋ ਜਾਂ ਫਿਰ ਜਾਣ ਬਾਰੇ ਸੋਚ ਰਹੇ ਹੋ, ਸਾਨੂੰ ਸੁਨੇਹਾ ਭੇਜ ਕੇ ਦੱਸਿਓ ਕਿ ਕਿਹੋ ਜਿਹਾ ਤੁਹਾਡਾ ਤਜਰਬਾ ਰਿਹਾ, ਤੁਸੀਂ ਕਿੱਥੇ ਕਿੱਥੇ ਗਏ ਜਾਂ ਫਿਰ ਕਿੱਥੇ ਕਿੱਥੇ ਜਾਣ ਬਾਰੇ ਸੋਚ ਰਹੇ ਹੋ। ਨੰਬਰ ਹੈ ਜੀ 0439-7967-0439-7967, 0439-799-767, ਜਿੱਥੇ ਤੁਸੀਂ SMS ਭੇਜਣਾ ਹੈ ਜੀ। ਅਤੇ ਜਿੰਨੇ ਚਿਰ ਵਿੱਚ ਤੁਸੀਂ ਸਾਨੂੰ ਸੁਨੇਹਾ ਭੇਜ ਰਹੇ ਹੋ, ਆਪਾਂ ਲੈਂਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ, ਜੋ ਕਿ ਅੱਜ ਦੇ ਪ੍ਰੋਗਰਾਮ ਦੀ ਪਹਿਲੀ ਬ੍ਰੇਕ ਆ। ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਸ਼ੈਮ ਕੰਟਰੈਕਟਿੰਗ ਦੇ ਬਾਰੇ, ਜਿੱਥੇ ਕਈ ਕਾਰੋਬਾਰ ਕਰਮਚਾਰੀਆਂ ਨੂੰ ਗਲਤ ਤਰੀਕੇ ਨਾਲ ਠੇਕੇਦਾਰ ਵਜੋਂ ਦਰਜ ਕਰ ਰਹੇ ਹਨ। ਜਲਦ ਇਹ ਗੱਲ ਤੇ ਵੀ ਆਵਾਂਗੇ। ਮੈਂ ਹਾਂ ਜਸਮੀਤ ਕੌਰ, ਸੁਣਦੇ ਰਹੋ SBS ਪੰਜਾਬੀ।
3: I think the engine's stalling out on me.
4: Yeah, that don't sound right.
3: Dang, got a lot more miles to go.
4: Nah, it'll be okay, mate. You ride with GEICO Motorcycle Insurance and got their 24/7 emergency roadside service. They'll be here with a tow in no time.
3: Good, because these boots weren't made for walking.
4: Those riding boots are pretty sweet.
3: Oh, you like?
4: Do you think they come in a size 1 inch?
3: I don't know.
5: It feels good to ride with help. It feels good to GEICO. Emergency roadside service is optional coverage.
6: If you love to travel, Capital One has a rewards credit card that's perfect for you. With the Capital One Venture X card, you earn unlimited double miles on everything you buy. Plus, you get premium benefits at a collection of luxury hotels when you book on Capital One Travel. And with Venture X, you get access to over 1,000 airport lounges worldwide. Open up a world of travel possibilities with the Capital One Venture X card. What's in your wallet?
7: Terms apply. Lounge access is subject to change. See CapitalOne.com for details.
8: Con Spectrum TV no me pierdo ni un partido, porque tengo todas mis aplicaciones favoritas juntas. ¡Golazo! Más TV en vivo y todos los canales de deportes. ¡Se va! ¡Se va! ¡Se fue! Todo en un mismo lugar sin pagar extra. ¡Canasta! Un plan, un precio, un lugar y todos sus deportes. Visita spectrum.com/todatuTV para más información.
9: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
0: ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਦਾ ਬੁੱਧਵਾਰ ਵਾਲਾ ਪ੍ਰੋਗਰਾਮ, ਅੱਜ ਸਿਡਨੀ ਤੋਂ ਜਸਮੀਤ ਕੌਰ ਦੇ ਨਾਲ। ਬ੍ਰੇਕ ਤੋਂ ਪਹਿਲਾਂ ਆਪਾਂ ਸਨੋਅ ਵਿੱਚ ਘੁੰਮਣ ਜਾਣ ਬਾਰੇ ਗੱਲਬਾਤ ਕੀਤੀ ਕਿ ਕਿਸ ਤਰ੍ਹਾਂ ਸਨੋਅ ਵਿੱਚ ਆਪਾਂ ਸੁਰੱਖਿਅਤ ਰਹਿ ਸਕਦੇ ਹਾਂ। ਆਸਟ੍ਰੇਲੀਆ ਵਿੱਚ ਮੇਨ ਸਨੋਅ ਡੈਸਟੀਨੇਸ਼ਨਸ ਨਿਊ ਸਾਊਥ ਵੇਲਸ, ਵਿਕਟੋਰੀਆ ਜਾਂ ਟਸਮੇਨੀਆ ਵਿੱਚ ਹਨ, ਜਿੱਥੇ ਵੱਖ ਵੱਖ ਸਕੀ ਰਿਜ਼ੋਰਟਸ ਅਤੇ ਨੈਸ਼ਨਲ ਪਾਰਕਸ ਹਨ। ਸੋ ਜੇਕਰ ਤੁਸੀਂ ਇਹਨਾਂ ਕਿਸੇ ਵੀ ਇਲਾਕਿਆਂ 'ਚ ਜਾ ਰਹੇ ਹੋ ਤਾਂ ਆਪਣੀ ਸੁਰੱਖਿਆ ਦਾ ਜ਼ਰੂਰ ਖਿਆਲ ਰੱਖਿਓ। ਅਤੇ ਜੇਕਰ ਤੁਸੀਂ ਪਹਿਲਾਂ ਪ੍ਰੋਗਰਾਮ ਵਿੱਚ ਸੁਣਾਈ ਹੋਈ ਰਿਪੋਰਟ ਮਿਸ ਕਰ ਦਿੱਤੀ ਤਾਂ ਮੈਂ ਦੱਸ ਦਿਆਂ ਕਿ ਉਹ ਐਸ ਬੀ ਐਸ ਪੰਜਾਬੀ ਦੀ ਵੈਬਸਾਈਟ 'ਤੇ ਮੌਜੂਦ ਆ। ਤੁਸੀਂ ਜਦੋਂ ਮਰਜ਼ੀ ਜਾ ਕੇ ਸੁਣ ਸਕਦੇ ਹੋ ਅਤੇ ਅੱਗੇ ਸਾਂਝੀ ਵੀ ਕਰ ਸਕਦੇ ਹੋ। ਦੋਸਤੋ, ਅੱਜ ਦੇ ਪ੍ਰੋਗਰਾਮ ਦੀ ਅਗਲੀ ਗੱਲ ਵੱਲ ਆਈਏ ਤਾਂ

0: ਖੋਜ ਮੁਤਾਬਕ ਨੌਜਵਾਨ ਅਤੇ ਨਵੇਂ ਆਏ ਪ੍ਰਵਾਸੀ, ਖਾਸ ਕਰਕੇ ਉਹ ਜੋ TFN ਅਤੇ ABN ਦੇ ਕਾਨੂੰਨੀ ਅੰਤਰਾਂ ਤੋਂ ਅਣਜਾਣ ਹਨ, ਸ਼ੈਮ ਕੰਟਰੈਕਟਿੰਗ ਦੇ ਸ਼ੋਸ਼ਣ ਦਾ ਵੱਧ ਨਿਸ਼ਾਨਾ ਬਣ ਰਹੇ ਹਨ। ਉਹ ਕਿਵੇਂ ਅਤੇ ਕਿਸ ਤਰ੍ਹਾਂ ਇਸ ਤੋਂ ਬਚਿਆ ਜਾ ਸਕਦਾ ਹੈ, ਆਓ SBS ਪੰਜਾਬੀ ਤੋਂ ਸ਼ਾਇਨਾ ਕਾਲਰਾ ਦੀ ਇਸ ਰਿਪੋਰਟ ਵਿਚ ਜਾਣਦੇ ਹਾਂ ਜੀ।
1: SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
2: ਤੁਹਾਨੂੰ TFN ਦੀ ਲੋੜ ਨਹੀਂ ਹੈ, ABN ਤੁਹਾਡੇ ਲਈ ਬਿਹਤਰ ਹੈ। ਜੇ ਤੁਸੀਂ ਵੀ ਆਸਟ੍ਰੇਲੀਆ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਹੋ ਅਤੇ ਤੁਸੀਂ ਇਸ ਤਰ੍ਹਾਂ ਦੀਆਂ ਸਲਾਹਾਂ ਸੁਣੀਆਂ ਨੇ, ਤੇ ਹੋ ਸਕਦਾ ਕਿ ਤੁਹਾਡੇ ਨਾਲ ਵੀ ਧੱਕਾ ਕੀਤਾ ਗਿਆ ਹੋਵੇ। ਮਾਈਗ੍ਰੇਸ਼ਨ ਜਸਟਿਸ ਇੰਸਟੀਟਿਊਟ ਦੀ ਤਾਜ਼ਾ ਰਿਪੋਰਟ ਨੇ ਖੁਲਾਸਾ ਕੀਤਾ ਕਿ ਆਸਟ੍ਰੇਲੀਆ ਵਿੱਚ ਕਈ ਕਾਰੋਬਾਰ ਨੌਜਵਾਨ ਪ੍ਰਵਾਸੀ ਕਰਮਚਾਰੀਆਂ ਨੂੰ ਠੇਕੇਦਾਰ ਭਾਵ ਕੇ ਕੰਟਰੈਕਟਰ ਦਿਖਾ ਕੇ ਉਨ੍ਹਾਂ ਦਾ ਬਣਦਾ ਸਰਦਾ ਭੁਗਤਾਨ ਦੇਣ ਤੋਂ ਕੰਨੀ ਕੱਟ ਰਹੇ ਨੇ। ਟੈਕਸ ਦੇ ਇਸ ਫੇਰਬਦਲ ਨੂੰ ਸ਼ਾਮ ਕੰਟਰੈਕਟਿੰਗ ਕਿਹਾ ਜਾਂਦਾ ਹੈ ਅਤੇ ਇਹ ਗੈਰ ਕਾਨੂੰਨੀ ਹੈ। ਸ਼ਾਮ ਕੰਟਰੈਕਟਿੰਗ ਕਿਵੇਂ ਕੰਮ ਕਰਦਾ ਹੈ ਅਤੇ ਇਹ ਪ੍ਰਵਾਸੀ ਕਾਮਿਆਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ, ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ।
3: ਮੈਂ ਜਦੋਂ ਨਵਾਂ ਨਵਾਂ ਆਸਟ੍ਰੇਲੀਆ ਚ ਆਇਆ ਤੇ ਨਵੇਂ ਇਮੀਗ੍ਰੈਂਟ ਹੋਣ ਕਰਕੇ ਮੈਨੂੰ ਕੋਈ ਨੌਲੇਜ ਨਹੀਂ ਸੀਗੀ ਇੱਧਰ ਦੀ, ਤੇ ਮੈਂ ਆਪਣੇ ਹੀ ਪੰਜਾਬੀ ਬੰਦੇ ਨਾਲ ਪਹਿਲੇ ਹੀ ਜੋਬ ਕੀਤੀ ਆਪਣੀ। ਉਹਨਾਂ ਦਾ ਇਹ ਕਹਿਣਾ ਸੀਗਾ ਕਿ ਤੂੰ ਆਪਣਾ ABN ਨੰਬਰ ਬਣਾ ਲਾ, ਤੇਰੇ ਲਈ ਬੈਸਟ ਰਹੂਗਾ। ਤੇ ਉਸ ਟਾਈਮ ਤੇ ਮੈਨੂੰ ਕੋਈ ਨੌਲੇਜ ਨਹੀਂ ਸੀਗੀ ਕਿ TFN ਦਾ ਕੀ ਫਾਇਦੇ ਹੈਗੇ ਕੀ ਨਹੀਂ, ਕਿ ABN ਦੇ ਨੁਕਸਾਨ ਹੈਗੇ ਆ, ਤੇ ਤਾਂ ਕਰਕੇ ਮੈਂ ਉਸ ਟਾਈਮ ਤੇ ਨਵਾਂ ਨਵਾਂ ABN ਤੇ ਲੱਗਿਆ ਸੀਗਾ ਜੋਬ ਕਰਨ। ਮੈਂ ਉਸ ਸੇਮ ਕੰਪਨੀ ਚ ਆਲਮੋਸਟ ਡੇਢ ਸਾਲ ਕੰਮ ਕੀਤਾ, ਤੇ ਮੈਨੂੰ ਡੇਢ ਸਾਲ ਤੱਕ ਕੋਈ ਇੱਦਾਂ ਇਸ਼ੂ ਬਣਿਆ ਨਹੀਂ। ਛੁੱਟੀਆਂ ਆਪਾਂ ਲੈਂਦੇ ਸੀਗੇ, ਉਹਦਾ ਸਾਨੂੰ ਪੇ ਨਹੀਂ ਹੁੰਦਾ ਸੀਗਾ।
2: ਇਹ ਆਵਾਜ਼ ਸੀ ਭਾਰਤ ਤੋਂ ਪ੍ਰਵਾਸ ਕਰਕੇ ਆਏ ਇੱਕ ਅਜਿਹੇ ਕਾਮੇ ਦੀ ਜੋ ਕਿ 18 ਮਹੀਨਿਆਂ ਤੱਕ ABN ਉੱਤੇ ਬਿਨਾਂ ਕਿਸੇ ਸੁਪਰ ਤਨਖਾਹ ਵਾਲੀ ਛੁੱਟੀ ਦੇ ਬਿਨਾਂ ਅਤੇ ਹੋਰ ਕਿਸੇ ਤਰ੍ਹਾਂ ਦੇ ਲਾਭ ਦੇ ਬਿਨਾਂ ਹੀ ਕੰਮ ਕਰਦਾ ਰਿਹਾ। ABN ਉੱਤੇ 18 ਮਹੀਨਿਆਂ ਤੱਕ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਨੌਕਰੀ ਉਸ ਵੇਲੇ ਗਵਾਈ ਜਦੋਂ ਉਨ੍ਹਾਂ ਨੂੰ ਆਪਣੀ ਕੰਮ ਵਾਲੀ ਥਾਂ ਉੱਤੇ ਸੱਟ ਲੱਗ ਗਈ ਅਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਹੋਰਨਾਂ ਵਾਂਗ ਉਨ੍ਹਾਂ ਕੋਲ ਕੋਈ ਵੀ ਬੈਨੀਫਿਟਸ ਜਾਂ ਭੁਗਤਾਨ ਨਹੀਂ ਹਨ। ਇਹ ਉਹ ਭੁਗਤਾਨ ਨੇ ਜੋ ਕਿ ਸਰਕਾਰੀ ਅਤੇ ਕਾਨੂੰਨੀ ਤੌਰ ਉੱਤੇ ਉਨ੍ਹਾਂ ਦੇ ਹੱਕ ਸਨ।
3: ਲਾਸਟ ਕੰਮ ਕੀਤਾ ਉੱਥੋਂ, ਉਦੋਂ ਲਾਈਕ ਮੈਨੂੰ ਡੇਢ ਸਾਲ ਹੋ ਗਏ ਸੀ ਉਸ ਟਾਈਮ ਤੇ ਮੈਂ ਨਾ ਸੈਕਿੰਡ ਫਲੋਰ ਤੋਂ ਥੱਲੇ ਡਿੱਗ ਪਿਆ ਸੀਗਾ, ਤੇ ਉਸ ਵਿੱਚ ਮੇਰੀ ਬੈਕ ਇੰਜਰ ਹੋ ਗਈ ਸੀਗੀ, ਤੇ ਮੈਨੂੰ ਆਲਮੋਸਟ ਲਾਈਕ 2 ਮਹੀਨੇ ਲਈ ਮੈਨੂੰ ਬੈਡ ਤੇ ਸਿੱਟੇ ਸੀ ਡਾਕਟਰ ਨੇ, ਤੇ ਉਹਦੇ ਵਿੱਚ ਮੇਰੇ ਇੰਪਲੋਇਰ ਨੇ ਮੈਨੂੰ ਕੁਛ ਪੇ ਨਹੀਂ ਕੀਤਾ। ਈਵਨ ਕਿ ਮੈਂ ਜਦ ਕੰਮ ਛੱਡਤਾ ਸੀਗਾ ਉੱਥੋਂ ਵੀ ਮੈਨੂੰ 8 ਮਹੀਨੇ ਬਾਅਦ ਮੈਨੂੰ ਉਹਦੇ ਐਕਸੈਸ ਪੇ ਕਰਨ ਪਈ $800, ਤੇ ਉਸ ਟਾਈਮ ਵੀ ਮੈਨੂੰ ਬਿਲਕੁਲ ਨੌਲੇਜ ਨਹੀਂ ਸੀਗੀ ਕਿ ਜੇ ਉਸ ਟਾਈਮ ਤੇ ਮੈਂ TFN ਤੇ ਕੰਮ ਕਰਦਾ ਹੁੰਦਾ ਤੇ ਮੈਨੂੰ ਉਸ ਚੀਜ਼ ਦਾ ਸਾਰਾ ਕਲੇਮ ਆਉਣਾ ਸੀਗਾ, ਤੇ ਨਾਲ ਮੇਰਾ ਸਾਰਾ ਜਿੰਨਾ ਵੀ ਮੈਂ ਇਲਾਜ ਕਰਾਇਆ ਮੈਨੂੰ ਸਾਰਾ ਉਸ ਇੰਪਲੋਇਰ ਤੋਂ ਪੇ ਹੋਣਾ ਸੀਗਾ।
2: ਜਿੱਥੇ ਉਹਨਾਂ ਦਾ ਦਾਅਵਾ ਹੈ ਕਿ ਪਹਿਲਾਂ ਉਹਨਾਂ ਨੂੰ ਆਪਣੇ ਹੱਕਾਂ ਬਾਰੇ ਜਾਣਕਾਰੀ ਨਹੀਂ ਸੀ ਅਤੇ ਬਾਅਦ ਵਿੱਚ ਉਹ ਆਪਣੇ ਕੱਚੇ ਵੀਜ਼ਾ ਅਤੇ ਭਾਈਚਾਰਕ ਸੰਬੰਧਾਂ ਨੂੰ ਖਰਾਬ ਕਰਨ ਦੇ ਡਰ ਤੋਂ ਕੋਈ ਵੀ ਕਦਮ ਨਾ ਚੁੱਕ ਸਕੇ।
3: ਜਦ ਆਪਾਂ ਨਵਾਂ ਨੇ ਵੀ ਆਏ ਤਾਂ ਮੇਰੇ ਸਾਰੇ ਨਾਲ ਦੇ ਉਧਰ ਹੀ ਕੰਮ ਕਰਦੇ ਸੀਗੇ, ਤੇ ਮੈਨੂੰ ਇਦਾਂ ਦਾ ਟਰਸਟ ਬਿਲਟ ਸੀਗਾ ਸਾਰੇ ਆਪਣੇ ਸਾਰੇ ਲੋਕਾਂ ਦੇ ਵਿੱਚ ਕਿ ਪੰਜਾਬੀ ਬੰਦਾ ਆ, ਸਹੀ ਆ, ਤੁਹਾਡਾ ਹਮੇਸ਼ਾ ਸਾਥ ਦਊਗਾ। ਔਰ ਉਹਨਾਂ ਦੀ ਗੱਲਬਾਤ ਤੋਂ ਵੀ ਇੱਦਾਂ ਹੀ ਸੀਗਾ ਕਿ ਆਪਾਂ ਸਾਡੇ ਤੇ ਕੋਈ ਵੀ ਮੁਸੀਬਤ ਆਊਗੀ ਤਾਂ ਆਹ ਬੰਦਾ ਸਾਡੇ ਸਾਥ ਰਹੂਗਾ। ਬਟ ਉਹ ਨਹੀਂ ਹੁੰਦਾ, ਕਿਉਂਕਿ ਜਦ ਤੁਹਾਡੇ ਤੇ ਸੱਚੀ ਮੁਸ਼ਕਿਲ ਆਉਂਦੀ ਆ ਤੇ ਕੋਈ ਵੀ ਤੁਹਾਡੇ ਨਾਲ ਨਹੀਂ ਖੜੂਗਾ। ਆਹ ਟਰਸਟ ਨਹੀਂ ਕਰਨਾ ਚਾਹੀਦਾ ਮੈਨੂੰ ਜਿਸ ਹਿਸਾਬ ਨਾਲ ਲੱਗਦਾ ਵਾ ਕਿ ਆਪਾਂ ਆਪਣੀ ਕਮਿਊਨਿਟੀ ਦੇਖ ਕੇ, ਆਪਣਾ ਭਾਈਚਾਰਾ ਦੇਖ ਕੇ ਕਿਸੇ ਤੇ ਟਰਸਟ ਕਰਦੇ ਹਾਂ, ਸਾਨੂੰ ਆਹ ਟਰਸਟ ਨਹੀਂ ਕਰਨਾ ਚਾਹੀਦਾ ਕਦੇ ਵੀ। ਇਨ ਸ਼ੋਰਟ TFN ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਐਸ ਕੰਪੇਅਰ ਟੂ ABN ਤੇ, ਕਿਉਂਕਿ ABN ਤੇ ਤੁਹਾਨੂੰ ਲੋਸ ਹੀ ਹੈ, ਇਨ ਫਿਊਚਰ ਤੁਹਾਨੂੰ ਕੁਛ ਵੀ ਹੁੰਦਾ। ਜੇ ਤੁਹਾਨੂੰ ਕੁਛ ਵੀ ਹੁੰਦਾ, ਐਨੀ ਇੰਜਰੀ ਤੁਹਾਨੂੰ ਆਉਂਦੀ ਆ, ਤੇ ਤੁਹਾਨੂੰ ਕੁਛ ਵੀ ਪੇ ਨਹੀਂ ਹੋਊਗਾ, ਸਾਰਾ ਕੁਛ ਤੁਹਾਡੇ ਪੱਲੇ ਤੋਂ। ਈਵਨ ਕਿ ਮੁੰਡੇ ਇੱਦਾਂ ਦੇ ਵੀ ਹੈ ਕਿ 3-3, 4-4 ਸਾਲ ਦੀ ਕਮਾਈ ਉਹਨਾਂ ਨੂੰ ਇੱਕ ਇੰਜਰੀ ਤੇ ਲਾਣੀ ਪੈਂਦੀ ਆ ਆਪਣੀ, ਔਰ ਉਹ ਫਿਊਚਰ ਚ ਵੀ ਅੱਗੇ ਕੁਛ ਨਹੀਂ ਕਰ ਪਾਉਂਦੇ। ਤੇ ਮੇਰਾ ਇਹੀ ਪ੍ਰੈਫਰ ਹੈ ਕਿ TFN ਤੇ ਮੁੰਡਿਆਂ ਨੂੰ ਜ਼ਿਆਦਾ ਕੰਮ ਕਰਨਾ ਚਾਹੀਦਾ ਤਾਂ ਕਿ ਉਹਨਾਂ ਦਾ ਫਿਊਚਰ ਵੀ ਸੇਵ ਰਹੇ ਔਰ ਆਪਣੀ ਹੈਲਥ ਐਂਡ ਇੰਸ਼ੋਰੈਂਸ ਸਾਨੂੰ ਤੁਹਾਨੂੰ ਸਾਰਾ ਕੁਛ ਕਵਰ ਕਰਦੀ ਆ ਉਹਦੇ ਚ। ਆਪਣੀ ਜੋਬ ਜੇ ਤੁਸੀਂ ਮਤਲਬ ਕਿ ਪ੍ਰੋਪਰ ਤੁਹਾਨੂੰ ਪੇ ਨਹੀਂ ਹੋ ਰਿਹਾ, ਜੇ ਤੁਹਾਨੂੰ ਲੱਗਦਾ ਇਸ ਤਰ੍ਹਾਂ ਕਿ ਤੁਸੀਂ ਲੈਸ ਵੇਜਿਸ ਤੇ ਕੰਮ ਕਰ ਰਹੇ ਹੋ, ਤੇ ਤੁਹਾਨੂੰ ਉਹ ਜੋਬ ਛੱਡ ਦੇਣੀ ਚਾਹੀਦੀ ਔਰ ਤੁਹਾਡਾ ਬੈਟਰ ਲਈ ਤੁਹਾਨੂੰ ਪ੍ਰੋਪਰ ਤੁਹਾਡੇ ਪੇ ਰੇਟ ਲਈ ਤੁਹਾਨੂੰ ਕੰਮ ਕਰਨਾ ਚਾਹੀਦਾ ਜਿਹੜਾ ਕੈਪੇਬਲ ਹੋ, ਤੁਸੀਂ ਜਿਸ ਚੀਜ਼ ਲਈ ਤੁਸੀਂ ਕੈਪੇਬਲ ਹੋ।
2: ਪਰ ਗਲਤ ਜਾਣਕਾਰੀ ਕਾਰਨ ਕੰਮ ਉੱਤੇ ਸ਼ੋਸ਼ਣ ਦਾ ਸਾਹਮਣਾ ਕਰਨ ਵਾਲੇ ਉਹ ਇਕੱਲੇ ਨਹੀਂ ਹਨ। ਮਾਈਗ੍ਰੇਸ਼ਨ ਜਸਟਿਸ ਇੰਸਟੀਟਿਊਟ ਦੁਆਰਾ ਪ੍ਰਕਾਸ਼ਿਤ ਸਰਵੇਖਣ ਨੇ ਖੁਲਾਸਾ ਕੀਤਾ ਕਿ ABN ਦੀ ਦੁਰਵਰਤੋਂ ਕਰਕੇ ਪ੍ਰਵਾਸੀ ਕਰਮਚਾਰੀਆਂ ਨੂੰ ਵੀ ਕਾਗਜ਼ੀ ਤੌਰ ਉੱਤੇ ਕੰਟਰੈਕਟਰ ਦਿਖਾਇਆ ਜਾਂਦਾ ਤਾਂ ਜੋ ਉਨ੍ਹਾਂ ਨੂੰ ਭੁਗਤਾਨ ਘੱਟ ਦੇਣਾ ਪਵੇ। ਸਰਵੇਖਣ ਨੇ ਇਹ ਵੀ ਖੁਲਾਸਾ ਕੀਤਾ ਕਿ 35

0: ਫੀਸਦ ਪ੍ਰਵਾਸੀ ਕਾਮੇ ABN ਉੱਤੇ ਲੱਗੇ ਹੋਏ ਹਨ, ਜੋ ਕਿ ਆਮ ਆਸਟ੍ਰੇਲੀਆਈ ਕਰਮਚਾਰੀਆਂ ਦੀ ਦਰ ਨਾਲੋਂ 4 ਗੁਣਾ ਵੱਧ ਹੈ। ਅਤੇ ਇਹਨਾਂ ਵਿੱਚੋਂ ਇੱਕ ਵੱਡੀ ਗਿਣਤੀ ਉਹਨਾਂ ਕਾਮਿਆਂ ਦੀ ਹੈ ਜੋ ਕਿ ਕਾਨੂੰਨ TFN ਉੱਤੇ ਹੋਣੇ ਚਾਹੀਦੇ ਸੀ। ATO ਦੇ ਅਸਿਸਟੈਂਟ ਕਮਿਸ਼ਨਰ ਟੋਨੀ ਗੋਡਿੰਗ ਨੇ ਇੱਕ ਲਿਖਤ ਬਿਆਨ ਵਿੱਚ ਅਜਿਹਾ ਕਰਨ ਵਾਲੇ ਕਾਰੋਬਾਰੀਆਂ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਕਰਮਚਾਰੀ ਨੂੰ ਕਾਨੂੰਨੀ ਕਾਗਜ਼ਾਂ ਵਿੱਚ ਠੇਕੇਦਾਰ ਭਾਵ ਕੇ ਇੰਪਲੋਈ ਨੂੰ ਇੱਕ ਕੰਟਰੈਕਟਰ ਤਰ੍ਹਾਂ ਪੇਸ਼ ਕਰਨਾ ਸ਼ਾਮ ਕੰਟਰੈਕਟਿੰਗ ਹੈ ਅਤੇ ਇਹ ਗਲਤੀ ਨਹੀਂ ਸਗੋਂ ਗੈਰ ਕਾਨੂੰਨੀ ਵੀ ਹੈ। ਅਤੇ ਜੇ ਕੋਈ ਕੰਪਨੀ ਅਜਿਹਾ ਕਰ ਰਹੀ ਹੈ ਤੇ ਉਹ ATO ਅਤੇ ਫੇਅਰ ਵਰਕ ਦੀ ਨਿਗਰਾਨੀ ਵਿੱਚ ਹੈ।
1: ਕੁਝ ਕਾਰੋਬਾਰ ਸੋਚਦੇ ਨੇ ਕਿ ਉਹ ਆਪਣੇ ਕਰਮਚਾਰੀਆਂ ਦੀਆਂ ਜ਼ਿੰਮੇਵਾਰੀਆਂ ਜਿਵੇਂ ਕਿ ਸੁਪਰ ਅਤੇ ਹੋਰ ਹੱਕਾਂ ਦਾ ਭੁਗਤਾਨ ਕਰਨਾ ਸਿਰਫ ਇਹ ਕਹਿ ਕੇ ਟਾਲ ਸਕਦੇ ਨੇ ਕਿ ਉਨ੍ਹਾਂ ਦੇ ਕਰਮਚਾਰੀ ਸੁਤੰਤਰ ਠੇਕੇਦਾਰ ਨੇ। ਇਹ ਗਲਤ ਅਤੇ ਗੈਰ ਕਾਨੂੰਨੀ ਹੈ। ਅਸੀਂ ਪਰਛਾਵੇਂ ਵਿੱਚ ਲੁਕਣ ਦੀ ਕੋਸ਼ਿਸ਼ ਕਰਨ ਵਾਲਿਆਂ ਤੇ ਰੋਸ਼ਨੀ ਪਾ ਰਹੇ ਹਾਂ। ਜੇਕਰ ਤੁਸੀਂ ਕਰਮਚਾਰੀਆਂ ਨਾਲ ਕਰਮਚਾਰੀਆਂ ਵਾਂਗ ਵਿਵਹਾਰ ਕਰ ਰਹੇ ਹੋ ਪਰ ਉਨ੍ਹਾਂ ਨੂੰ ਠੇਕੇਦਾਰ ਕਹਿ ਰਹੇ ਹੋ ਤਾਂ ਇਹ ਗੈਰ ਕਾਨੂੰਨੀ ਹੋ ਸਕਦਾ ਹੈ। ਜੇ ਤੁਸੀਂ ਅਜਿਹਾ ਕੁਝ ਕਰ ਰਹੇ ਹੋ ਤਾਂ ATO ਅਤੇ FWO ਦੀ ਨਿਗਰਾਨੀ ਵਿੱਚ ਹੋ।
0: ATO ਅਤੇ ਫੇਅਰ ਵਰਕ ਦੋਹਾਂ ਨੇ ਹੀ ਇਸ ਗੈਰ ਕਾਨੂੰਨੀ ਅਭਿਆਸ ਉੱਤੇ ਕਾਰਵਾਈ ਕਰਨ ਦੇ ਲਈ ਹੱਥ ਮਿਲਾ ਲਿਆ ਅਤੇ ਅਜਿਹਾ ਕਰਦੇ ਫੜੇ ਜਾਣ ਵਾਲੇ ਕਾਰੋਬਾਰਾਂ ਨੂੰ ਸਖ਼ਤ ਸਜ਼ਾਵਾਂ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬੀ ਭਾਈਚਾਰੇ ਦੀ ਆਗੂ ਅਤੇ ਵੈਸਟਰਨ ਆਸਟ੍ਰੇਲੀਆ ਤੋਂ ਮੈਂਬਰ ਆਫ਼ ਲੈਜਿਸਲੇਟਿਵ ਅਸੈਂਬਲੀ ਡਾਕਟਰ ਪਰਵਿੰਦਰ ਕੌਰ ਨੇ ਦੱਸਿਆ ਕਿ ਪੰਜਾਬੀ ਭਾਈਚਾਰੇ ਤੋਂ ਕਈ ਨੌਜਵਾਨ ਪ੍ਰਵਾਸੀ ਸ਼ਾਮ ਕੰਟਰੈਕਟਿੰਗ ਦਾ ਸ਼ਿਕਾਰ ਬਣ ਜਾਂਦੇ ਨੇ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਸੁਪਰ ਵਰਗਾ ਕੋਈ ਵੀ ਲਾਭ ਨਹੀਂ ਦਿੱਤਾ ਜਾਂਦਾ ਅਤੇ ਯੋਗਤਾ ਨਾਲੋਂ ਘੱਟ ਤਨਖਾਹ ਦੇਣ ਦੇ ਬਾਵਜੂਦ ਵੀ ਵਾਧੂ ਕੰਮ ਕਰਵਾਇਆ ਜਾਂਦਾ। ਡਾਕਟਰ ਪਰਵਿੰਦਰ ਕੌਰ ਨੇ ਇਸ ਸਮੱਸਿਆ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਸਾਹਮਣੇ ਆਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਖਤਮ ਹੁੰਦੀ ਹੈ ਸਾਡੀ ਅੱਜ ਦੀ ਪੜਚੋਲ। ਇਸ ਮੁੱਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਸਾਡੇ ਨਾਲ 0439799767 ਉੱਤੇ SMS ਕਰਕੇ ਜ਼ਰੂਰ ਸਾਂਝੇ ਕਰੋ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਈਮੇਲ ਰਾਹੀਂ punjabi.program@sbs.com.au ਜਾਂ ਫਿਰ ਸੋਸ਼ਲ ਮੀਡੀਆ ਉੱਤੇ ਚੈਟ ਰਾਹੀਂ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
2: SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
3: ਪਿਆਰੇ ਸਰੋਤਿਓ, SBS ਪੰਜਾਬੀ ਦੀ ਵੈਬਸਾਈਟ ਤੇ ਪ੍ਰਵਾਸੀ ਕਾਮਿਆਂ ਦੇ ਹੱਕਾਂ ਬਾਰੇ ਅਤੇ ਸ਼ੋਸ਼ਣ ਤੋਂ ਬਚਣ ਦੀ ਜਾਣਕਾਰੀ ਮੌਜੂਦ ਆ। ਅਜਿਹੇ ਹੋਰ ਪੋਡਕਾਸਟ ਵਿੱਚ ਤੁਹਾਨੂੰ ਫਾਇਦੇਮੰਦ ਗੱਲਾਂ ਮਿਲ ਜਾਣਗੀਆਂ, ਸੋ ਜ਼ਰੂਰ ਸੁਣਿਓ ਤੇ ਅੱਗੇ ਸਾਂਝਾ ਵੀ ਜ਼ਰੂਰ ਕਰਿਓ। ਆਓ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਸੁਣਦੇ ਹਾਂ ਜੀ। ਇਹ ਗੀਤ ਅਜਿਹੇ ਕਲਾਕਾਰ ਦਾ ਆ ਜੋ ਹਾਲ ਹੀ ਦੇ ਵਿੱਚ ਆਸਟ੍ਰੇਲੀਆ ਟੂਰ ਕਰਕੇ ਗਏ ਹਨ। ਜੀ ਹਾਂ, ਸਤਿੰਦਰ ਸਰਤਾਜ ਦਾ ਗੀਤ ਖੁਦ ਮੁਖਤਾਰੀਆਂ।

0: ਤਮਾਮ ਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
1: ਬ੍ਰੇਕ ਤੋਂ ਬਾਅਦ ਮੁੜ ਸਵਾਗਤ ਹੈ ਜੀ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਪਲਾਕੇ ਦੇ ਨਾਲ, ਸਿਡਨੀ ਤੋਂ ਜਸਨੀਤ ਕੌਰ ਦੇ ਨਾਲ। ਤੇ ਆਪਾਂ ਪਹੁੰਚ ਗਏ ਹਾਂ ਜੀ ਪ੍ਰੋਗਰਾਮ ਦੇ ਉਸ ਹਿੱਸੇ ਵਿੱਚ ਜਿੱਥੇ ਗੱਲਬਾਤ ਕਰਾਂਗੇ ਸਿਹਤ ਸੰਭਾਲ ਦੀ। ਉਹ ਕਹਿੰਦੇ ਹਨ ਕਿ ਸਿਹਤ ਹੈ ਤਾਂ ਸਭ ਕੁਛ ਹੈ, ਤੇ ਜੇ ਬੰਦਾ ਤੰਦਰੁਸਤ ਹੋਵੇ ਤਾਂ ਦੁਨੀਆਂ ਦੀ ਹਰ ਚੀਜ਼ ਸੁਖਾਲੀ ਲੱਗਦੀ ਆ, ਖੁਸ਼ੀਆਂ ਭਰੀ ਲੱਗਦੀ ਆ। ਪਰ ਜੇ ਸਿਹਤ ਸਾਥ ਨਾ ਦੇਵੇ ਤਾਂ ਸੋਹਣੀ ਧੁੱਪ ਵਾਲਾ ਦਿਨ, ਸਵਾਦਲੇ ਖਾਣੇ, ਪਿਆਰੀਆਂ ਜਗ੍ਹਾਵਾਂ, ਕੁਝ ਵੀ ਚੰਗਾ ਨਹੀਂ ਲੱਗਦਾ। ਆਓ ਸੁਣਦੇ ਹਾਂ SBS ਪੰਜਾਬੀ ਦੇ ਪੋਡਕਾਸਟ ਸੀਰੀਜ਼ ਸਿਹਤ ਸੰਭਾਲ ਦੀ ਪਹਿਲੀ ਕਿਸ਼ਤ MP ਸਿੰਘ ਦੇ ਨਾਲ।
2: ਤੁਸੀਂ ਹੋ SBS ਪੰਜਾਬੀ ਦੇ ਨਾਲ।
3: ਜਿਵੇਂ ਤੁਸੀਂ ਦੱਸਿਆ ਕਿ ਵੱਧ ਹੋਏ ਤਾਂ ਡਾਕਟਰ ਕੋਲ ਜਾਣਾ ਚਾਹੀਦਾ, ਜੇ ਕਿਸੇ ਦਾ ਕਾਫੀ ਘੱਟ ਸ਼ੋਅ ਹੁੰਦਾ ਹੋਵੇ ਤਾਂ ਵੀ ਕੋਈ ਰਿਸਕ ਹੈਗਾ, ਤਾਂ ਵੀ ਡਾਕਟਰ ਕੋਲ ਜਾਣਾ ਚਾਹੀਦਾ ਜਾਂ ਉਹਨੂੰ ਇਗਨੋਰ ਕਰਨਾ ਚਾਹੀਦਾ?
4: ਨਹੀਂ, ਇਹ ਤਾਂ ਜ਼ਰੂਰੀ ਹੁੰਦਾ ਵਾ ਜਾਣ ਲਈ ਵੀ ਜੇ ਤੁਹਾਡਾ ਲੋਅ ਵੀ ਆ ਉਹਦੇ ਵੀ ਕੋਈ ਕੋਈ ਬਿਮਾਰੀਆਂ ਹੁੰਦੀਆਂ ਵਾ, ਜਿਵੇਂ ਤੁਹਾਡੀ ਉਮਰ ਵੱਧ ਆ ਘੱਟ ਆ ਉਹਦਾ ਵੀ ਅਸਰ ਪੈ ਸਕਦਾ ਵਾ, ਤੇ ਆਪਾਂ ਨੂੰ ਇਹ ਚੈੱਕ ਕਰਨਾ ਚਾਹੀਦਾ ਵਾ।
3: ਠੀਕ ਹੈ, ਜਿਵੇਂ ਹਾਈ ਦੇ ਵੀ ਨੁਕਸਾਨ ਹੈਗੇ ਤੇ ਲੋ ਦੇ ਵੀ ਨੁਕਸਾਨ ਹੈਗੇ।
4: ਹਾਂਜੀ, ਜੇ ਤੁਹਾਡਾ ਬਾਹਲਾ ਲੋ ਹੈ, ਮੰਨ ਲਓ ਜੇ ਤੁਸੀਂ ਜਵਾਕ ਆ, ਤੁਹਾਡੀ ਉਮਰ ਛੋਟੀ ਆ, ਹਨਾ, ਉਹਦੇ ਲਈ ਤਾਂ ਮੰਨਿਆ ਜਾਂਦਾ ਸਮ ਹਨਾ ਵੀ ਚਲੋ ਲੋ ਨੋਰਮਲ ਆ। ਪਰ ਜੇ ਤੁਹਾਡੀ ਉਮਰ ਵੱਧ ਆ ਤੇ ਤੁਹਾਡੇ ਕੋਲ ਹੋਰ ਵੀ ਬਿਮਾਰੀਆਂ ਵਾ, ਸ਼ਾਇਦ ਤੁਹਾਨੂੰ ਉਸ ਬਾਰੇ ਨਹੀਂ ਪਤਾ ਹੋਊਗਾ, ਤੁਸੀਂ ਉਹ ਚੈੱਕ ਕਰਾਉਣਾ ਚਾਹੀਦਾ ਵਾ।
3: ਠੀਕ ਹੈ ਜੀ, ਤੇ ਅਕਸਰ ਜਿਹੜੀਆਂ ਮਸ਼ੀਨਾਂ ਘਰਾਂ 'ਚ ਹੁੰਦੀਆਂ ਉਹ ਵਧੀਆ ਹੁੰਦੀਆਂ ਜਾਂ ਜਿਹੜੀਆਂ ਡਾਕਟਰਾਂ ਕੋਲ ਪਈਆਂ ਜਾਂ ਫਾਰਮੇਸੀਸ ਕੋਲ ਪਈਆਂ ਹੋਈਆਂ ਉਹੀ ਵਧੀਆ ਹੁੰਦੀਆਂ? ਨਾਲੇ ਕਈ ਲੋਕਾਂ ਨੂੰ ਬੜਾ ਫੋਬੀਆ ਜਾਂ ਹੁੰਦਾ ਘਰ ਬੈਠੇ ਚਲੋ ਵਿਹਲੇ ਬੈਠੇ ਹਾਂ ਬਲੱਡ ਪ੍ਰੈਸ਼ਰ ਦੇਖ ਲਈਏ, ਤਾਂ ਉਹਦੇ ਨਾਲ ਵੀ ਹੋ ਸਕਦਾ ਟੈਂਸ਼ਨ ਹੋਰ ਵੱਧ ਜਾਂਦੀ ਹੋਵੇ।
4: ਹਾਂਜੀ, ਜਿਹੜੀਆਂ ਆਮ ਘਰੇ ਹੁੰਦੀਆਂ ਮਸ਼ੀਨਾਂ, ਡਿਪੈਂਡ ਕਰਦੀਆਂ ਕਿਹੜੇ ਮਾਡਲ ਵਗੈਰਾ ਨੇ, ਵੈਸੇ ਤਾਂ ਠੀਕ ਨੇ, ਉਹ ਰਫ ਐਸਟੀਮੇਟ ਤੁਹਾਨੂੰ ਦੱਸਦੀ ਆ, ਪਰ ਜਿਹੜੇ ਬਲੱਡ ਪ੍ਰੈਸ਼ਰ ਤੁਸੀਂ ਜਾ ਕੇ GP ਕੋਲ ਜਾਂਦੇ ਆ, ਫਾਰਮੇਸੀ ਕੋਲ ਜਾਂਦੇ ਆ, ਉਹਨਾਂ ਕੋਲ ਹੈਨਾ ਵਧੀਆ ਹੁੰਦੀਆਂ ਵਾ ਮਸ਼ੀਨਾਂ, ਉਹ ਰਿਲਾਇਬਲ ਹੁੰਦੀਆਂ ਵਾ। ਤੇ ਮੰਨ ਲਓ ਜੇ ਤੁਹਾਡਾ ਬਲੱਡ ਪ੍ਰੈਸ਼ਰ ਵੱਧ, ਤੁਹਾਨੂੰ ਇੱਕ ਪਾਸੇ ਵੱਧ ਮਿਲਿਆ ਵਾ, ਜੇ ਤੁਸੀਂ ਆਪਦੀ GP ਕੋਲ ਜਾਂਦੇ ਆ ਵੱਧ ਮਿਲਿਆ ਵਾ, ਪਰ ਤੁਸੀਂ ਫਿਕਰ 'ਚ ਆ, ਸਾਡੇ ਕੋਲ ਉਹਦਾ ਵੀ ਹੱਲ ਹੁੰਦਾ ਵਾ ਵੀ ਤੁਸੀਂ 24 ਘੰਟੇ ਲਈ ਮੋਨੀਟਰ ਕਰਦੇ ਆ, ਤੁਹਾਨੂੰ ਕਨੈਕਟ ਕਰਕੇ ਦੇਖਦੇ ਆ ਜਿਵੇਂ ਤੁਸੀਂ ਚੱਲਦੇ ਫਿਰਦੇ ਆ, ਫਿਰ ਉਹਨਾਂ ਦਾ ਤੁਹਾਡੀ ਐਵਰੇਜ ਵਗੈਰਾ ਦੇਖਦੇ ਆ ਵੀ ਤੁਹਾਡਾ ਕਦੋਂ ਵੱਧਦਾ ਕਦੋਂ ਘੱਟਦਾ ਵਾ। ਸੋ ਇਹਦਾ ਵੀ ਹੁੰਦਾ, ਕਦੇ ਕਦੇ ਸਾਡੇ ਕੋਲ ਮਰੀਜ਼ ਆਉਂਦੇ ਆ ਵੀ ਉਹਨਾਂ ਨੂੰ ਫਿਕਰ ਹੁੰਦਾ, ਡਾਕਟਰ ਨੂੰ ਵੀ ਦੇਖ ਕੇ ਸਾਨੂੰ ਵੀ ਦੇਖ ਕੇ ਘਬਰਾਉਣ ਲੱਗ ਜਾਂਦੇ ਆ। ਸਰ ਉਹਨਾਂ ਨੂੰ ਵਾਈਟ ਕੋਟ ਸਿੰਡਰੋਮ ਕਹਿੰਦੇ ਆ ਵੀ ਜਦੋਂ ਚਿੱਟਾ ਸਫੇਦ ਜਦੋਂ ਅਸੀਂ ਕੰਮ ਕਰਦੇ ਹਾਂ ਵੀ ਉਹ ਦੇਖ ਕੇ ਵੱਧ ਜਾਂਦਾ। ਸੋ ਇਹ ਹੁੰਦਾ ਵਾ, ਸਮਝ ਸਾਨੂੰ ਵੀ ਸਮਝ ਲੱਗਦੀ ਹੈ ਚੀਜ਼, ਪਰ ਇਹਦੇ ਹੱਲ ਹੁੰਦੇ ਆ ਇਨਵੈਸਟੀਗੇਟ ਕਰਨ ਲਈ।
3: ਤੇ ਇਹਦੇ ਕਰਕੇ ਕੰਪਲੀਕੇਸ਼ਨਸ ਕਿਹੋ ਜਿਹੀਆਂ ਆ ਸਕਦੀਆਂ ਜੇ ਅਸੀਂ ਇਗਨੋਰ ਕਰ ਦਈਏ ਇਹਨਾਂ ਨੂੰ?
4: ਬਹੁਤ ਬਹੁਤ ਮਾੜੀਆਂ ਆਉਂਦੀਆਂ ਵਾ, ਹੈਨਾ, ਇਹਦੇ ਲਈ ਆਪਣੇ ਹਾਰਟ ਦੇ ਉੱਤੇ ਹਾਰਟ ਅਟੈਕ ਹੁੰਦਾ, ਹੈਨਾ, ਸਟਰੋਕ ਹੁੰਦੀਆਂ ਵਾ, ਜਿਵੇਂ ਕਹਿੰਦੇ ਆ ਦੌਰਾ ਪੈ ਜਾਂਦਾ, ਖੂਨ ਦੀਆਂ ਨਾੜੀਆਂ ਵੀ ਨਸਦੀਆਂ ਫਟ ਸਕਦੀਆਂ, ਉਹਦੇ ਨਾਲ ਤੁਹਾਨੂੰ ਬਹੁਤ ਪੈਰਾਲਾਈਸਿਸ ਹੁੰਦਾ ਵਾ ਵਗੈਰਾ, ਬਹੁਤ ਤੁਹਾਡੇ ਅੰਗ ਪੈਰ ਚੱਲਣ ਹਟ ਜਾਂਦੇ ਆ, ਤੁਹਾਡੀ ਕਿਡਨੀਆਂ ਦੇ ਉੱਤੇ ਅਸਰ ਪੈਂਦਾ, ਗੁਰਦੇ ਫੇਲ ਹੁੰਦੇ ਆ, ਕਹਿੰਦੇ ਆ ਡਾਇਲਿਸਿਸ ਹੋਣ ਲੱਗ, ਤੁਹਾਨੂੰ ਕਦੇ ਕੋਈ ਕੋਈ ਲੋਕਾਂ ਦਾ ਇੰਨਾ ਮਾੜਾ ਹੋ ਜਾਂਦਾ ਉਹਨਾਂ ਨੂੰ ਡਾਇਲਿਸਿਸ ਵੀ ਚਾਹੀਦੀ ਆ। ਅੱਖਾਂ ਦੇ ਉੱਤੇ ਅਸਰ ਪੈਂਦਾ ਵਾ, ਤੁਹਾਡੀ ਨਿਗਾਹ ਕਮਜ਼ੋਰ ਹੁੰਦੀ ਆ, ਉਹਨੂੰ ਅਸੀਂ ਰੈਟਨੋਪੈਥੀ ਕਹਿੰਦੇ ਆ। ਤੇ ਜਿਵੇਂ ਜਿਵੇਂ ਤੁਹਾਡੀ ਉਮਰ ਵੱਧਦੀ ਆ ਤੇ ਤੁਸੀਂ ਨਹੀਂ ਖਿਆਲ ਰੱਖਿਆ, ਇਹ ਤੁਹਾਡੇ ਦਿਮਾਗ ਦੇ ਉੱਤੇ ਅਸਰ ਪਾ ਸਕਦੇ ਵੀ ਤੁਹਾਨੂੰ ਜਿਹੜੀ ਭੁੱਲ ਝੁੱਕ ਦੀ ਬਿਮਾਰੀ ਹੁੰਦੀ ਆ, ਡਿਮੈਂਸ਼ੀਆ ਹੁੰਦੀ ਆ, ਉਹਦਾ ਵੀ ਬਹੁਤ ਵੱਡਾ ਰਿਸਕ ਫੈਕਟਰ ਹੁੰਦਾ ਵਾ। ਸੋ ਇਹਦੇ ਬਹੁਤ ਰਿਸਕ ਸਾਰੇ ਅੰਗਾਂ ਤੇ ਪੈ ਸਕਦਾ ਵਾ।
3: ਸੋ ਜਿਵੇਂ ਕਿਸੇ ਨੇ ਗਾਇਆ ਸੀ ਕਿ ਦਿਲ ਦਾ ਮਾਮਲਾ ਹੈ, ਇਹ ਦਿਲ ਦਾ ਮਾਮਲਾ ਕਾਫੀ ਸੈਂਸਿਟਿਵ ਹੈਗਾ।
4: ਹਾਂਜੀ ਜ਼ਰੂਰ, ਬਹੁਤ ਸੈਂਸਿਟਿਵ ਆ,
3: ਹਾਂ, ਤੇ ਇਹਨੂੰ ਇਗਨੋਰ ਬਿਲਕੁਲ ਨਹੀਂ ਕਰਨਾ ਚਾਹੀਦਾ। ਤੇ ਹੁਣ ਆਪਾਂ ਨੇ ਗੱਲ ਕਰੀਏ ਕਿ ਮੈਨੇਜਮੈਂਟ, ਚਲੋ ਆਈਡੈਂਟੀਫਾਈ ਵੀ ਹੋ ਗਿਆ ਆਪਾਂ, ਸਾਰਾ ਕੁਝ ਦੇਖ ਲਿਆ ਵੀ ਇਹਦੇ ਕੀ ਨੁਕਸਾਨ ਹੋ ਸਕਦੇ ਆ, ਹੁਣ ਇਹਨੂੰ ਕੰਟਰੋਲ 'ਚ ਕਿੱਦਾਂ ਲੈ ਕੇ ਆਈਏ ਜੇ ਹੋ ਹੀ ਜਾਂਦਾ ਤਾਂ?
4: ਸੋ ਇਹਦੇ ਹੈਗੇ ਆ ਕਾਫੀ ਰਾਹ ਨੇ। ਮੋਸਟਲੀ ਜਦੋਂ ਅਸੀਂ ਪਹਿਲਾਂ ਦੇਖਦੇ ਹੁੰਦੇ ਹਾਂ, ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਵੀ ਤੁਸੀਂ ਆਪਦਾ ਰਹਿਣ ਸਹਿਣ ਦਾ ਬਦਲੀ ਕਰੋ, ਇਹਦਾ ਮਤਲਬ ਲਾਈਫ ਸਟਾਈਲ ਮੋਡੀਫਿਕੇਸ਼ਨ ਕਰੋ। ਇਹਦਾ ਕੀ ਮਤਲਬ ਆ? ਉਹ ਕਹਿੰਦੇ ਆ ਵੀ ਜੇ ਤੁਸੀਂ ਮਾੜਾ ਕੁਛ ਕਰਦੇ ਆ, ਮਤਲਬ ਬੀੜੀ ਪੀਂਦੇ ਆ, ਸ਼ਰਾਬ ਪੀਂਦੇ ਆ, ਨਸ਼ਾ ਕਰਦੇ ਆ, ਉਹਨੂੰ ਤੁਸੀਂ ਛੱਡੋ, ਛੱਡਣ ਦੀ ਕੋਸ਼ਿਸ਼ ਕਰੋ, ਉਹਦੇ ਲਈ ਸਪੋਰਟਸ ਲਓ ਆਪਦੀ GP ਤੋਂ ਜੇ ਤੁਹਾਨੂੰ ਨਹੀਂ ਹੋ ਸਕਦਾ, ਹੈਨਾ। ਤੁਸੀਂ ਵਰਜਿਸ਼ ਕਰੋ, ਐਕਸਰਸਾਈਜ਼ ਕਰਨਾ ਬਹੁਤ ਜ਼ਰੂਰੀ ਆ। ਤੁਸੀਂ ਘੱਟ ਤੋਂ ਘੱਟ 5 ਦਿਨ ਲਈ 30 ਤੋਂ 60 ਮਿੰਟਾਂ ਲਈ ਤੁਰੋ, ਹੈਨਾ, ਤੁਹਾਡੀ ਧੜਕਣੀ, ਦਿਲ ਦੀ ਧੜਕਣੀ ਵੱਧਣੀ ਚਾਹੀਦੀ ਆ, ਤੁਹਾਨੂੰ ਪਸੀਨਾ ਆਉਣਾ ਚਾਹੀਦਾ, ਅਤੇ ਤੁਸੀਂ

0: If you love to travel, Capital One has a rewards credit card that's perfect for you. You buy. Plus, you get premium benefits at a collection of luxury hotels when you book on Capital One Travel. And with Venture X, you get access to over 1,000 airport lounges worldwide. Open up a world of travel possibilities with a Capital One Venture X card. What's in your wallet?
1: Terms apply. Lounge access is subject to change. See CapitalOne.com for details.
2: ਨੇ ਕੋਲ ਦਵਾਈਆਂ ਬਹੁਤ ਨੇ ਜੀਪੀ ਜਿਹੜੇ ਆਪਣੇ ਲਈ ਸ਼ੁਰੂਆਤ ਕਰਦੇ ਆ ਤੇ ਉਹ ਜਿਹੜਾ ਜੀਪੀ ਸ਼ੁਰੂਆਤ ਕਰਦੇ ਆ ਉਹ ਵਧੀਆ ਦਵਾਈਆਂ ਹੁੰਦੀਆਂ ਵਾ ਵੀ ਆਪਣੇ ਜਿਹੜਾ ਦਿਲ ਆ ਜਦੋਂ ਬਲੱਡ ਪ੍ਰੈਸ਼ਰ ਵੱਧਦਾ ਵਾ ਉਹਦੇ 'ਤੇ ਸਟ੍ਰੇਨ ਆਉਂਦੀ ਆ ਆਪਣੇ ਕੋਲ ਇਹ ਜਿਹੀਆਂ ਦਵਾਈਆਂ ਹੁੰਦੀਆਂ ਵਾ ਵੀ ਜਿਹੜਾ ਸਟ੍ਰੇਨ ਦੇ ਨਾਲ ਆਪਣਾ ਹਾਰਟ ਬਦਲੀ ਕਰਦਾ ਵਾ ਉਹਨੂੰ ਕੋਪ ਕਰਨ ਲਈ ਉਹ ਰੀਮੋਡਲਿੰਗ ਲਈ ਉਹ ਅਸਿਸਟ ਕਰਦਾ ਹੈਲਪ ਉਹਨੂੰ ਮਦਦ ਕਰਦਾ ਵਾ ਵੀ ਉਹ ਮਾੜੇ ਅਸਰ ਨਾ ਪੈਣ ਸੋ ਆਪਣੇ ਕੋਲ ਕ੍ਰਾਈਟੀਰੀਆ ਹੁੰਦਾ ਵਾ ਵੀ ਆਹ ਜੇ ਤੁਹਾਡਾ ਬਲੱਡ ਪ੍ਰੈਸ਼ਰ ਹੈ ਵੱਧਦਾ ਤੁਸੀਂ ਲਾਈਫ ਸਟਾਈਲ ਮੋਡੀਫਿਕੇਸ਼ਨਸ ਕਰਕੇ ਨਹੀਂ ਤੁਹਾਡਾ ਵਧਿਆ ਨਹੀਂ ਘਟਿਆ ਫਿਰ ਅਸੀਂ ਦਵਾਈਆਂ ਤੇ ਲਾਉਂਗੇ ਫਿਰ ਤੁਹਾਨੂੰ ਮੋਨੀਟਰ ਕਰਦੇ ਆ ਵੀ ਦਵਾਈ ਲੱਗ ਕੇ ਤੁਹਾਡੇ ਕਿਸੇ ਹੋਰ ਚੀਜ਼ ਤੇ ਤਾਂ ਨਹੀਂ ਮਾੜਾ ਅਸਰ ਪਿਆ ਤੁਸੀਂ ਵਧੀਆ ਤੁਹਾਨੂੰ ਮਹਿਸੂਸ ਹੁੰਦਾ ਵਾ ਉਹ ਖਾ ਕੇ ਤੁਹਾਡਾ ਬਲੱਡ ਪ੍ਰੈਸ਼ਰ ਘਟਦਾ ਵਾ ਕਿ ਨਹੀਂ ਜੇ ਨਹੀਂ ਘਟਦਾ ਫਿਰ ਤੁਸੀਂ ਹੋਰ ਦਵਾਈਆਂ ਲਾ
3: ਸਕਦੇ ਹੋ ਉਹਨਾਂ ਦੀ
2: ਹਾਂਜੀ
3: ਤੇ ਜਿਵੇਂ ਤੁਸੀਂ ਦੱਸਿਆ ਸੀ ਕਿ ਕੋਲੈਸਟ੍ਰੋਲ ਹੋਵੇ ਜਾਂ ਡਾਇਬੀਟੀਜ਼ ਹੋਵੇ ਜਾਂ ਥਾਇਰੋਇਡ ਹੋਵੇ ਉਹਦਾ ਵੀ ਹਾਰਟ ਦੇ ਉੱਤੇ ਅਸਰ ਪੈਂਦਾ
2: ਹਾਂਜੀ
3: ਅਸੀਂ ਜੇ ਉਸ ਚੀਜ਼ ਦੀ ਹੀ ਦਵਾਈ ਲੈ ਲਈਏ ਪ੍ਰੋਪਰ ਉਹਨੂੰ ਟ੍ਰੀਟ ਕਰ ਲਈਏ ਮੰਨ ਲਓ ਡਾਇਬੀਟੀਜ਼ ਨੂੰ ਟ੍ਰੀਟ ਕਰਦੇ ਹਾਂ ਤਾਂ ਹਾਰਟ ਆਟੋਮੈਟਿਕਲੀ ਹੀ ਟ੍ਰੀਟ ਹੋ ਜਾਂਦਾ
2: ਹਾਂਜੀ ਜਿਹੜੇ ਇਹਨਾਂ ਦੇ ਰਿਸਕ ਫੈਕਟਰਸ ਆ ਤੁਸੀਂ ਜਿਹਨਾਂ ਤੋਂ ਚੀਜ਼ਾਂ ਤੋਂ ਵੀ ਤੁਹਾਨੂੰ ਆਹ ਬਿਮਾਰੀ ਹੋਈ ਆ ਹਨਾ ਉਹ ਜੇ ਤੁਸੀਂ ਉਹਨੂੰ ਵੀ ਟ੍ਰੀਟ ਕਰਨ ਲੱਗ ਜਾਓ ਉਹ ਵੀ ਮਦਦ ਕਰੂਗਾ ਫਿਰ ਆਪ ਤੁਹਾਡਾ ਬਲੱਡ ਪ੍ਰੈਸ਼ਰ ਲੋਅਰ ਘੱਟ ਹੋਣ ਲੱਗ ਜਾਂਦਾ ਵਾ
3: ਜੀ ਇੱਕ ਹੋਰ ਗੱਲ ਹੈਗੀ ਹੈ ਵੀ ਜਦੋਂ ਅਸੀਂ ਮੰਨ ਲਓ ਮੈਂ ਵੀ ਜਿਵੇਂ ਯੰਗ ਸੀਗੇ ਅਸੀਂ ਬਹੁਤ ਜ਼ਿਆਦਾ ਤਾਂ ਲੱਕੜ ਹਜ਼ਮ ਪੱਥਰ ਹਜ਼ਮ ਜੋ ਮਰਜ਼ੀ ਖਾ ਜਾਂਦੇ ਸੀ ਜਿੰਨੀਆਂ ਰੋਟੀਆਂ ਪਈਆਂ ਸਾਰੀਆਂ ਖਾ ਜਾਂਦੇ ਸੀਗੇ ਪਰ ਹੁਣ ਜਾ ਕੇ ਲੱਗਦਾ ਕਿ ਸਾਨੂੰ ਆਪਣੀ ਡਾਇਟ ਬਹੁਤ ਜ਼ਿਆਦਾ ਮੈਨੇਜ ਕਰਨੀ ਪੈਂਦੀ ਹੈ ਇਹ ਕੀ ਕਾਰਨ ਹੈਗਾ ਇੱਕ ਖਾਸ ਉਮਰ 'ਤੇ ਜਾ ਕੇ ਸਾਨੂੰ ਇਹ ਚੀਜ਼ਾਂ ਸਾਰੀਆਂ ਹੀ ਜ਼ਹਿਰ ਕਿਉਂ ਲੱਗਣ ਲੱਗ ਪੈਂਦੀਆਂ
2: ਇਹ ਬਿਕੋਜ਼ ਜਿਵੇਂ ਜਿਵੇਂ ਆਪਣੀ ਬੋਡੀ ਮੈਚੋਰ ਹੁੰਦੀ ਆ ਉਵੇਂ ਤੁਸੀਂ ਨਹੀਂ ਤੁਹਾਡਾ ਟੋਲਰੇਟ ਨਹੀਂ ਹੁੰਦਾ ਵਾ ਜਿਵੇਂ ਹੁਣ ਆਪਾਂ ਕਹਿ ਲਈਏ ਵੀ ਜਦੋਂ ਆਪਣੀ ਈਟਿੰਗ ਹੈਬਿਟ ਸੀਗੀਆਂ ਆਪਣੀ ਜਨਰੇਸ਼ਨਲ ਆ ਹਨਾ ਆਪਣੇ ਪੁਰਾਣਿਆਂ ਤੇ ਜਾਂਦਾ ਵਾ ਜਿਵੇਂ ਮੇਰੀ ਮੰਮੀ ਕਹਿੰਦੇ ਹੁੰਦੇ ਆ ਵੀ ਤੁਹਾਡਾ ਨਾਨਾ ਜੀ ਆਹ ਕਰਦਾ ਹੁੰਦਾ ਸੀ ਇੰਨੀ ਖੇਤੀ ਕਰਦੇ ਸੀ ਉਹ ਇੰਨਾ ਗੁੜ ਖਾ ਲੈਂਦੇ ਸੀ ਉਹ ਇੰਨਾ ਘਿਓ ਖਾਂਦੇ ਸੀ ਪਰ ਉਹ ਕੰਮ ਵੀ ਉਹਨਾਂ
3: ਕਰਦੇ ਸੀ
2: ਹਾਂਜੀ ਆਪਾਂ ਹੁਣ ਵੈਸਟਰਨ ਸੋਸਾਇਟੀ ਚ ਰਹਿ ਕੇ ਆਪਾਂ ਨੂੰ ਬਹੁਤ ਐਸ਼ ਮਿਲੀ ਹੋਈ ਆ ਆਪਾਂ ਉਵੇਂ ਨਹੀਂ ਕੰਮ ਕਰਦੇ ਆਪਣਾ ਉਵੇਂ ਕੈਲਰੀਜ਼ ਬਰਨ ਨਹੀਂ ਹੁੰਦੀਆਂ ਤੇ ਉਹ ਆਪਣੇ ਤੇ ਅਸਰ ਨਹੀਂ ਹੁੰਦਾ ਜਿਵੇਂ ਆਪਣੇ ਪਹਿਲੇ ਬਜ਼ੁਰਗਾਂ ਨੂੰ ਹੁੰਦਾ ਸੀ ਇਹਦੇ ਵਿੱਚ ਇਹ ਵੀ ਹੁੰਦਾ ਵਾ ਵੀ ਆਪਣੇ ਜੈਨੇਟਿਕਸ ਜਿਹੜੇ ਆ ਉਹ ਬਦਲੀ ਕਰਨ ਚੁੱਕੇ ਆ ਆਪਣੇ ਅਨਫੋਰਚੁਨੇਟਲੀ ਜੀਨਸ ਵੱਲੋਂ ਵੀ ਆਪਣੇ ਕੋਲ ਰਿਸਕ ਫੈਕਟਰਸ ਆ ਚੁੱਕੇ ਆ
3: ਜਨਰੇਸ਼ਨ ਟੂ ਜਨਰੇਸ਼ਨ ਉਹ ਵੀ ਵੱਧ ਗਏ
2: ਹਾਂਜੀ ਬਿਕੋਜ਼ ਜੇ ਆਪਣੇ ਪੜਦਾਦੇ ਕੋਲ ਡਾਇਬੀਟੀ ਸੀ ਆਪਣੇ ਕੋਲ ਵੀ ਹੋ ਸਕਦਾ ਆ ਇਹ ਵੀ ਇੱਕ ਫੈਕਟਰ ਆ ਜਾਂਦਾ ਉੱਪਰੋਂ ਦੀ ਜਿਹੜੀ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਆ ਇਹਦਾ ਬਹੁਤ ਵੱਡਾ ਰਿਸਕ ਫੈਕਟਰ ਆ ਇਹ ਚੀਜ਼ਾਂ ਨੂੰ ਡਿਵੈਲਪ ਹੋਣ ਦਾ ਗੋਰਿਆਂ ਦੇ ਵੱਲੋਂ ਆਪਾਂ ਨੂੰ ਵੱਧ ਆ
3: ਕਿਉਂਕਿ ਸਾਡਾ ਫੂਡ ਵੀ ਇਹੋ ਜਿਹਾ ਹੈਗਾ ਹਰ ਵੇਲੇ ਪਰੌਂਠੇ ਖਾਣੇ ਤਲੀਆਂ ਚੀਜ਼ਾਂ ਘਿਓ ਪਾ ਕੇ ਜੇ ਉਹ ਤੇ ਮਸਾਲੇਦਾਰ ਹੋਣਾ ਚਾਹੀਦਾ ਤਾਂ ਹੀ ਸਵਾਦ ਆਉਂਦਾ
2: ਹਾਂਜੀ
3: ਜੀ ਤੇ ਤੁਸੀਂ ਚਲਦੇ ਚਲਦੇ ਕੋਈ ਵੀ ਸੁਨੇਹਾ ਦੇਣਾ ਚਾਹੋ ਸਾਡੀ ਪੰਜਾਬੀ ਭਾਈਚਾਰੇ ਨੂੰ ਤਾਂ ਬਹੁਤ ਜ਼ਰੂਰੀ ਹੋਏਗਾ ਬਹੁਤ ਚੰਗਾ ਹੋਏਗਾ ਜੀ ਵੈਲਕਮ ਕਰਾਂਗੇ ਅਸੀਂ ਪਰ ਜਿਵੇਂ ਅਕਸਰ ਸਾਡੇ ਕਮਿਊਨਿਟੀ ਵਿੱਚੋਂ ਵੀ ਲੋਕ ਜਦੋਂ ਡਾਕਟਰ ਕੋਲ ਜਾਂਦੇ ਆ ਜਾਂ ਟੈਸਟ ਕਰਾਉਣ ਜਾਂਦੇ ਆ ਟੈਸਟ ਕਰਾ ਕੇ ਰਿਜ਼ਲਟ ਆ ਜਾਂਦੇ ਆ ਉਹ ਸਾਰੇ ਨੋਰਮਲ ਨੋਰਮਲ ਨੋਰਮਲ ਆ ਜਾਂਦੇ ਤਾਂ ਕਹਿੰਦੇ ਲੈ ਐਵੇਂ ਗਏ ਟਾਈਮ ਹੀ ਵੇਸਟ ਕੀਤਾ ਉਹ ਖੁਸ਼ ਨਹੀਂ ਹੁੰਦੇ ਕਿ ਭਾਈ ਸਾਡਾ ਸਾਰਾ ਠੀਕ ਆਇਆ ਤੇ ਸਮੇਂ ਤੇ ਚੈੱਕਅਪ ਵੀ ਹੋ ਗਿਆ ਜੀ ਕੀ ਕਹਿਣਾ ਚਾਹੋਗੇ ਪੰਜਾਬੀ ਭਾਈਚਾਰੇ ਨੂੰ ਵੀ ਚੈੱਕਅਪ ਵਗੈਰਾ ਕਿਉਂ ਜ਼ਰੂਰੀ ਹੈਗੇ ਆ
2: ਬਹੁਤ ਜ਼ਰੂਰੀ ਆ ਇਹ ਬਿਕੋਜ਼ ਆਪਾਂ ਨੂੰ ਫਿਰ ਪਤਾ ਲੱਗੂਗਾ ਆਪਾਂ ਨੂੰ ਸਮਝ ਲੱਗੂਗੀ ਵੀ ਤੁਹਾਡੇ ਸਰੀਰ ਨਾਲ ਕੀ ਹੁੰਦਾ ਕਦੇ ਕਦੇ ਤੁਸੀਂ ਚੈੱਕਅਪ ਕਰਦੇ ਆ ਤੁਸੀਂ ਚਲੋ ਠੀਕ ਆ ਤੁਹਾਡੇ ਨੰਬਰ ਠੀਕ ਆ ਗਏ ਬਾਈ ਚਾਂਸ ਤੁਹਾਨੂੰ ਕੋਈ ਬਾਅਦ ਚ ਬਿਮਾਰੀ ਹੋਗੀ ਕੁਛ ਹੋਊਗਾ ਤੁਹਾਨੂੰ ਪਤਾ ਤਾਂ ਹੋਊਗਾ ਵੀ ਨਾ ਵੀ ਇਸ ਸਾਲ ਦੇ ਵਿੱਚ ਮੈਂ ਠੀਕ ਸੀ ਇਸ ਤੋਂ ਬਾਅਦ ਮੈਨੂੰ ਕੀ ਪ੍ਰੋਬਲਮਾਂ ਪੈਣ ਲੱਗ ਗਈਆਂ ਤੁਸੀਂ ਫਿਰ ਟ੍ਰੈਂਡ ਵੀ ਦੇਖ ਸਕਦੇ ਹੋ ਵੀ ਕਿਵੇਂ ਕਿਵੇਂ ਜਿਵੇਂ ਤੁਹਾਡੀ ਉਮਰ ਵੱਧਦੀ ਗਈ ਆ ਕਿਵੇਂ ਤੁਹਾਡੇ ਰਿਜ਼ਲਟਸ ਆਉਂਦੇ ਰਹੇ ਆ ਤੇ ਜਦੋਂ ਚੰਗੀ ਖਬਰ ਮਿਲਦੀਆਂ ਆਪਾਂ ਨੂੰ ਖੁਸ਼ ਬਹੁਤ ਹੋਣਾ ਚਾਹੀਦਾ ਵਾ ਇਹ ਚੀਜ਼ ਤੋਂ ਹਨਾ ਤੇ ਆਪਾਂ ਜੇ ਤੁਸੀਂ ਇੰਗੇਜ ਹੋਵੋਗੇ ਹੈਲਥ ਕੇਅਰ ਸਰਵਿਸਿਜ਼ ਨਾਲ ਤੁਸੀਂ ਸਮਝੋਗੇ ਵੀ ਇਹ ਸਰਵਿਸਿਜ਼ ਐਗਜ਼ਿਸਟ ਹੁੰਦੀਆਂ ਇਹਦੇ ਵਿੱਚ ਕੀ ਆਪਾਂ ਨੂੰ ਅੱਗੇ ਲਈ ਮੈਂ ਜੇ ਅਸੀਂ ਬਿਮਾਰ ਹੋ ਗਏ ਅਸੀਂ ਆਹ ਡਾਕਟਰ ਕੋਲ ਜਾ ਸਕਦੇ ਹਾਂ ਤੁਹਾਡੇ ਜੀਪੀ ਦੇ ਨਾਲ ਤੁਹਾਡੀ ਉਹ ਜਿਵੇਂ ਕਹਿ ਦਿੰਦਾ ਰਿਸ਼ਤੇਦਾਰੀ ਬਣਨ ਲੱਗ ਜਾਂਦੀ ਆ ਤੇ ਤੁਸੀਂ ਉਹਨਾਂ ਨਾਲ ਟਰੱਸਟ ਕਰਦੇ ਹਾਂ ਫਿਰ ਤੁਸੀਂ ਜਦੋਂ

0: ਤੁਸੀਂ ਜਾਓਗੇ ਉਹ ਤੁਹਾਨੂੰ ਸਮਝੋਗੇ ਐਜ਼ ਐਨ ਇੰਡੀਵਿਜੂਅਲ ਵੀ ਤੁਸੀਂ ਤੁਹਾਡੇ ਕੋਲ ਕੀ ਰਿਸਪੈਕਟਸ ਆ, ਤੁਹਾਡੇ ਕੋਲ ਅੱਗੇ ਲਈ ਕੀ ਆਪਾਂ ਤੁਹਾਡੇ ਲਈ ਸੋਚਣਾ ਵਾ।
1: ਜੀ ਬਹੁਤ ਵਧੀਆ ਸੁਨੇਹਾ ਤੁਸੀਂ ਦਿੱਤਾ ਜੀ ਕਿ ਆਪਣੀ ਸਿਹਤ ਦਾ ਧਿਆਨ ਆਪ ਹੀ ਰੱਖਣਾ ਪੈਣਾ ਅਤੇ ਅਸੀਂ ਬੜੀ ਵਧੀਆ ਕੰਟਰੀ 'ਚ ਬੈਠੇ ਹੋਏ ਹਾਂ, ਇੱਥੇ ਜਿਹੜੇ ਸਿਹਤ ਸੇਵਾਵਾਂ ਹੈਗੀਆਂ ਕਾਫੀ ਵਧੀਆ ਹੈਗੀਆਂ, ਉੱਚ ਪੱਧਰ ਦੀਆਂ ਹੈਗੀਆਂ ਅਤੇ ਇਹਨਾਂ ਦਾ ਫਾਇਦਾ ਲੈਣਾ ਚਾਹੀਦਾ। ਡਾਕਟਰ ਮਨਦੀਪ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਜੀ, ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਹਾਈਪਰਟੈਂਸ਼ਨ ਬਾਰੇ, ਹਾਈ ਬਲੱਡ ਪ੍ਰੈਸ਼ਰ ਬਾਰੇ, ਅਤੇ ਜ਼ਰੂਰ ਹੀ ਜਲਦੀ ਹੀ ਅਸੀਂ ਇੱਕ ਹੋਰ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਕਰਾਂਗੇ ਇੱਕ ਹੋਰ ਵਿਸ਼ੇ ਦੇ ਨਾਲ।
0: ਥੈਂਕ ਯੂ ਸੋ ਮਚ, ਥੈਂਕ ਯੂ ਤੁਸੀਂ ਮੈਨੂੰ ਇੱਥੇ ਅੱਜ ਬੁਲਾਇਆ, ਲੁਕਿੰਗ ਫੋਰਵਰਡ ਟੂ ਦ ਨੈਕਸਟ ਵਨ।
2: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
3: ਪਿਆਰੇ ਦੋਸਤੋ, ਇਹ ਸੀ ਇਸ ਕਿਸ਼ਤ ਦਾ ਦੂਜਾ ਭਾਗ। ਪੂਰੀ ਐਪੀਸੋਡ ਤੁਸੀਂ SBS ਪੰਜਾਬੀ 'ਤੇ ਸੁਣ ਸਕਦੇ ਹੋ ਜੀ। ਇਹ ਸਾਡੀ ਪੋਡਕਾਸਟ ਸੀਰੀਜ਼ ਦਾ ਨਾਮ ਆ ਸਿਹਤ ਸੰਭਾਲ ਲੜੀਵਾਰ। ਪਰ ਕਾਫੀ ਹੈਰਾਨ ਕਰਨ ਵਾਲੇ ਤੱਥ ਇਸ ਗੱਲਬਾਤ 'ਚੋਂ ਨਿਕਲ ਕੇ ਆਏ ਹਨ ਕਿ ਅੰਦਾਜ਼ਿਆਂ ਮੁਤਾਬਕ ਹਰ 10 ਵਿੱਚੋਂ ਇੱਕ ਵਿਅਕਤੀ ਇਸ ਬਿਮਾਰੀ ਨਾਲ ਪ੍ਰਭਾਵਿਤ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਹਾਈ ਬਲੱਡ ਪ੍ਰੈਸ਼ਰ ਬਾਰੇ ਪਤਾ ਹੀ ਨਹੀਂ ਹੁੰਦਾ। ਸੋ ਸਿਹਤ ਨੂੰ ਲੈ ਕੇ ਅਜਿਹੀਆਂ ਹੋਰ ਗੱਲਾਂ ਤੁਸੀਂ SBS ਪੰਜਾਬੀ ਦੀ ਸਿਹਤ ਸੰਭਾਲ ਲੜੀਵਾਰ ਵਿੱਚ ਸੁਣ ਸਕਦੇ ਹੋ ਅਤੇ ਆਪਣੀ ਸਿਹਤ ਨੂੰ ਹੋਰ ਵਧੀਆ ਤਰੀਕੇ ਨਾਲ ਸੰਭਾਲ ਸਕਦੇ ਹੋ ਅਤੇ ਹੋਰ ਚੀਜ਼ਾਂ ਜਾਣ ਸਕਦੇ ਹੋ। ਪੰਜਾਬੀ ਘਰਾਂ ਵਿੱਚ ਅਕਸਰ ਨੁਸਖੇ ਕਾਫੀ ਅਪਣਾਏ ਜਾਂਦੇ ਹਨ, ਤੁਸੀਂ ਕਿਹੜੇ ਨੁਸਖੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਵਰਤਦੇ ਹੋ, ਮੈਂ ਜ਼ਰੂਰ ਜਾਣਨਾ ਚਾਹਾਂਗੀ। ਸਾਨੂੰ ਸੁਨੇਹਾ ਭੇਜੋ ਅਤੇ ਦੱਸੋ ਕਿ ਅੱਜ ਕੱਲ੍ਹ ਤੁਸੀਂ ਕਿਹੜੇ ਕਿਹੜੇ ਨੁਸਖੇ ਅਪਣਾ ਰਹੇ ਹੋ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ। ਨੰਬਰ ਹੈ ਜੀ 0449-799-767। ਤੇ ਜਿੰਨਾ ਚਿਰ ਤੁਸੀਂ ਸੁਨੇਹਾ ਭੇਜ ਰਹੇ ਹੋ, ਆਓ ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਵਿੱਚ ਇੱਕ ਹੋਰ ਗੀਤ।

0: ਪਿਆਰੇ ਸਰੋਤਿਓ, ਵੇਲਾ ਹੋ ਗਿਆ ਜੀ ਪ੍ਰੋਗਰਾਮ ਦੇ ਅਗਲੇ ਹਿੱਸੇ ਤੋਂ ਪਹਿਲਾਂ ਇੱਕ ਛੋਟਾ ਜਿਹਾ ਵਕਫਾ ਲੈਣ ਦਾ। ਇਸ ਤੋਂ ਬਾਅਦ ਹਰ ਬੁੱਧਵਾਰ ਦੀ ਤਰ੍ਹਾਂ ਜਾਣਾਂਗੇ ਬਾਲੀਵੁੱਡ ਦੀਆਂ ਖਾਸ ਖਬਰਾਂ। ਮਿਲਦੇ ਹਾਂ ਜੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
1: Sigue conectado ante lo inesperado con Invincible Wi-Fi de Spectrum. Invincible Wi-Fi te mantiene conectado con internet con fibra óptica, red 5G automática y batería de respaldo de 8 horas para que nada te detenga. Trabaja, haz streaming, sigue conectado con amigos y familia, pase lo que pase. Nada te detiene con Invincible Wi-Fi de Spectrum. Aplican restricciones, servicio no disponible en todas las áreas.
2: Ready to order?
3: Yes. We're earning unlimited 3% cash back on dining and entertainment with the Capital One Saver Card. So, let's just get one of everything.
2: Everything?
4: Fire everything! The Capital One Saver Card is at table 27 and they're earning unlimited 3% cash back.
5: Yes, Chef!
3: This is so nice.
4: Had a feeling you'd want 3% cash back on dessert.
3: Ooh, tiramisu!
4: Earn unlimited 3% cash back on dining and entertainment with the Capital One Saver Card. Capital One, what's in your wallet?
6: Terms apply. See CapitalOne.com for details.
7: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
0: ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਮੈਂ ਹਾਂ ਜਸਮੀਤ ਕੌਰ ਤੇ ਤੁਸੀਂ ਸੁਣ ਰਹੇ ਹੋ SBS ਪੰਜਾਬੀ। ਦੋਸਤੋ, ਸਿਨੇਮਾਘਰਾਂ ਵਿੱਚ ਬਹੁਤ ਜਲਦ ਇੱਕ ਫਿਲਮ ਲੱਗਣ ਜਾ ਰਹੀ ਆ, ਮੈਂ ਵਾਪਸ ਆਊਂਗਾ, ਜਿਸ ਵਿੱਚ ਦਿਲਜੀਤ ਦੋਸਾਂਝ, ਵੇਦਾਂਗ ਰਾਇਨਾ, ਸ਼ਰਵਰੀ, ਨਸੀਰੁਦੀਨ ਸ਼ਾਹ ਅਤੇ ਹੋਰ ਸਿਤਾਰੇ ਇਮਤਿਆਜ਼ ਅਲੀ ਦੁਆਰਾ ਬਣਾਈ ਗਈ ਇਸ ਫਿਲਮ ਵਿੱਚ ਜਾਣ ਪਾ ਰਹੇ ਹਨ। ਜੇਕਰ ਤੁਸੀਂ ਇਸ ਫਿਲਮ ਨੂੰ ਦੇਖਣ ਲਈ ਇੱਕ ਫ੍ਰੀ ਡਬਲ ਪਾਸ ਜਿੱਤਣਾ ਚਾਹੋ ਤਾਂ ਸਾਨੂੰ ਇਹ ਸਵਾਲ ਦਾ ਜਵਾਬ ਭੇਜੋ ਕਿ ਫਿਲਮ ਮੈਂ ਵਾਪਸ ਆਊਂਗਾ ਦੇ ਗੀਤਕਾਰ ਕੌਣ ਹਨ, ਅਤੇ ਆਪਣਾ ਜਵਾਬ ਤੁਸੀਂ ਭੇਜਣਾ ਹੈ ਜੀ। ਈਮੇਲ ਨੋਟ ਕਰ ਲਓ, punjabi.program@sbs.com.au। ਤੇ ਤੁਸੀਂ ਜਿੱਤ ਸਕਦੇ ਹੋ ਜੀ ਫ੍ਰੀ ਡਬਲ ਪਾਸ। ਤੇ ਮੈਂ ਸਕਰੀਨ ਵੱਲ ਨਿਗਾਹ ਮਾਰ ਰਹੀ ਹਾਂ ਜੀ, ਇੱਕ ਸੁਨੇਹਾ ਆਇਆ ਹੋਇਆ ਜੀ, ਇਹ ਕਾਫੀ ਦੂਰੋਂ ਸੁਨੇਹਾ ਆਇਆ, ਇਹ ਭੇਜਿਆ ਜੀ ਨਵਜੋਤ ਕੌਰ ਜੀ ਨੇ ਪਰਥ ਤੋਂ, ਤੇ ਕਹਿ ਰਹੇ ਸਤਿ ਸ਼੍ਰੀ ਅਕਾਲ ਜਸਮੀਤ ਜੀ, ਇੰਨੇ ਸਮੇਂ ਬਾਅਦ ਤੁਹਾਡੀ ਮਿੱਠੀ ਆਵਾਜ਼ ਲਾਈਵ ਸ਼ੋਅ ਤੇ ਸੁਣ ਕੇ ਬਹੁਤ ਵਧੀਆ ਲੱਗਿਆ, ਇੰਨੇ ਪਿਆਰੇ ਗੀਤ ਸੁਣਾਉਣ ਲਈ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਨਵਜੋਤ ਕੌਰ ਜੀ ਇੰਨੇ ਪਿਆਰੇ ਸੁਨੇਹੇ ਦੇ ਲਈ। ਅਤੇ ਤੁਸੀਂ ਪਰਥ ਤੋਂ ਲਾਈਵ ਸੁਣ ਰਹੇ ਹੋ, ਬਹੁਤ ਬਹੁਤ ਸ਼ੁਕਰੀਆ ਜੀ, ਅਤੇ ਇਹ ਵੀ ਬਹੁਤ ਵਧੀਆ ਲੱਗਿਆ ਕਿ ਤੁਹਾਨੂੰ ਗੀਤ ਪਸੰਦ ਆ ਰਹੇ ਆ। ਜੇਕਰ ਕੋਈ ਫਰਮਾਇਸ਼ ਹੋਵੇ ਤਾਂ ਜ਼ਰੂਰ ਉਹ ਵੀ ਭੇਜ ਦਿਓ। ਅਤੇ ਇਸ ਦੇ ਨਾਲ ਹੀ ਆਓ ਜਾਣਦੇ ਹਾਂ ਬਾਲੀਵੁੱਡ ਦੀਆਂ ਹੋਰ ਤਾਜ਼ਾ ਖਬਰਾਂ ਅੱਜ ਬਾਲੀਵੁੱਡ ਗੱਪਸ਼ਪ ਦੇ ਵਿੱਚ ਹਰਪ੍ਰੀਤ ਕੌਰ ਦੇ ਨਾਲ।
8: SBS ਰੇਡੀਓ ਪੰਜਾਬੀ ਦੇ ਪ੍ਰੋਗਰਾਮ ਬਾਲੀਵੁੱਡ ਗੱਪਸ਼ਪ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲੋਈਜ਼ ਨੇ ਰਣਵੀਰ ਸਿੰਘ ਦੇ ਖਿਲਾਫ ਜਾਰੀ ਨਾਨ ਕੋਆਪਰੇਸ਼ਨ ਡਾਇਰੈਕਟਿਵ ਨੂੰ ਇਮੀਡੀਏਟ ਇਫੈਕਟ ਦੇ ਨਾਲ ਵਾਪਸ ਲੈਣ ਦਾ ਐਲਾਨ ਕੀਤਾ ਹੈ। FWICE ਨੇ ਪ੍ਰੈਸ ਕਾਨਫਰੰਸ ਤੋਂ ਬਾਅਦ ਅਧਿਕਾਰਿਕ ਬਿਆਨ ਵਿੱਚ ਕਿਹਾ ਹੈ ਕਿ ਇੰਡੀਅਨ ਮੋਸ਼ਨ ਪਿਕਚਰ ਪ੍ਰੋਡਿਊਸਰ ਐਸੋਸੀਏਸ਼ਨ ਨੇ ਕਿਹਾ ਹੈ ਕਿ ਮਾਮਲੇ ਨੂੰ ਗੱਲਬਾਤ ਅਤੇ ਆਪਸੀ ਸਮਝ ਦੇ ਜ਼ਰੀਏ ਸੁਲਝਾਉਣ ਦਾ ਫੈਸਲਾ ਲਿਆ ਗਿਆ ਹੈ। ਫਿਲਮ ਡੌਨ 3 ਵਿਵਾਦ ਵਿੱਚ ਰਣਵੀਰ ਸਿੰਘ ਦੀ ਹਿਮਾਇਤ ਵਿੱਚ ਦਿੱਤੇ ਗਏ ਕੰਗਨਾ ਰਣੌਤ ਦੇ ਬਿਆਨ ਤੇ FWICE ਦੇ ਚੀਫ ਐਡਵਾਈਜ਼ਰ ਅਸ਼ੋਕ ਪੰਡਿਤ ਨੇ ਕਿਹਾ ਹੈ, ਇੰਡਸਟਰੀ ਦੇ ਬਹੁਤ ਸਾਰੇ ਲੋਕ ਸਾਨੂੰ ਗਾਲੀਆਂ ਦੇਣ ਲੱਗੇ ਨੇ, ਲੋਕ ਪੂਰੇ ਮਾਮਲੇ ਨੂੰ ਸਮਝੇ ਬਿਨਾਂ ਹੀ ਕਮੈਂਟ ਕਰ ਰਹੇ ਨੇ। ਕੰਗਨਾ ਨੇ ਵੀ ਕਿਹਾ ਹੈ ਕਿ ਮੈਨੂੰ ਇੰਡਸਟਰੀ ਨੇ ਬੈਨ ਕਰ ਦਿੱਤਾ ਹੈ, ਤਾਂ ਮੈਂ ਕਿਹਾ ਤੁਸੀਂ ਬੇਕਾਰ ਦੀਆਂ ਗੱਲਾਂ ਕਰਦੇ ਹੋ, ਇਸ ਲਈ ਤੁਹਾਨੂੰ ਬੈਨ ਕੀਤਾ ਗਿਆ ਸੀ, ਤੁਹਾਨੂੰ ਤਾਂ ਅਸਲੀ ਮਾਮਲਾ ਵੀ ਨਹੀਂ ਸੀ ਪਤਾ, ਫਿਰ ਵੀ ਬੋਲ ਰਹੇ ਹੋ, ਅਸੀਂ ਰਣਵੀਰ ਦੇ ਖਿਲਾਫ ਨਹੀਂ ਆ। ਕੰਗਨਾ ਨੇ ਕਿਹਾ ਸੀ, ਤੁਸੀਂ ਮੇਰੇ ਤੋਂ ਇਹ ਸਵਾਲ ਪੁੱਛ ਰਹੇ ਹੋ, ਮੈਨੂੰ ਤਾਂ ਹਰ ਕਿਸੇ ਨੇ ਬੈਨ ਕੀਤਾ ਹੋਇਆ ਹੈ। ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਆਉਣ ਵਾਲੀ ਫਿਲਮ ਵੈਲਕਮ ਟੂ ਦਾ ਜੰਗਲ ਵਿੱਚ 2007 ਦੀ ਹਿੱਟ ਫਿਲਮ ਵੈਲਕਮ ਦੇ ਕਲਾਸਿਕ ਗਾਣੇ ਉੱਚਾ ਲੰਬਾ ਕੱਦ ਦਾ ਜਾਦੂ ਮੁੜ ਤੋਂ ਵਿਖੇਰਣ ਦੇ ਲਈ ਪੂਰੀ ਤਰ੍ਹਾਂ ਤਿਆਰ ਨੇ। ਗਾਣੇ ਦੇ ਇਸ ਨਵੇਂ ਵਰਜਨ ਨੂੰ ਆਨੰਦ ਰਾਜ ਆਨੰਦ ਅਤੇ ਰੁਬਾਈ ਨੇ ਆਪਣੀ ਆਵਾਜ਼

ਫਿਲਮ ਇੰਡਸਟਰੀ ਦੇ ਐਕਟਰ ਅਤੇ ਕਾਮੇਡੀਅਨ ਬੀਐਨ ਸ਼ਰਮਾ ਨੇ ਹਾਲ ਹੀ ਵਿੱਚ ਇੱਕ ਪੋਡਕਾਸਟ ਦੇ ਦੌਰਾਨ ਹੋਈ ਵਿਵਾਦਿਤ ਟਿੱਪਣੀ ਨੂੰ ਲੈ ਕੇ ਵਾਲਮੀਕਿ ਸਮਾਜ ਤੋਂ ਜਨਤਕ ਰੂਪ ਨਾਲ ਮਾਫੀ ਮੰਗੀ ਹੈ। ਉਹ ਆਪਣੇ ਪਰਿਵਾਰ ਅਤੇ ਸਾਥੀਆਂ ਦੇ ਨਾਲ ਅੰਮ੍ਰਿਤਸਰ ਵਿਖੇ ਵਾਲਮੀਕਿ ਤੀਰਥ ਸਥਲ ਪਹੁੰਚੇ, ਜਿੱਥੇ ਉਹਨਾਂ ਨੇ ਮੱਥਾ ਟੇਕ ਕੇ ਆਪਣੀ ਗਲਤੀ ਸਵੀਕਾਰ ਕੀਤੀ ਅਤੇ ਸਮਾਜ ਤੋਂ ਮਾਫੀ ਮੰਗੀ। ਦਰਅਸਲ ਕੁਝ ਦਿਨਾਂ ਪਹਿਲਾਂ ਇੱਕ ਪੋਡਕਾਸਟ ਵਿੱਚ ਭਗਵਾਨ ਵਾਲਮੀਕਿ ਦੇ ਸਨਮਾਨ ਨਾਲ ਜੁੜੇ ਕਥਿਤ ਬਿਆਨ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ। ਇਸ ਟਿੱਪਣੀ ਦੇ ਬਾਅਦ ਵਾਲਮੀਕਿ ਸਮਾਜ ਦੇ ਲੋਕਾਂ ਨੇ ਨਾਰਾਜ਼ਗੀ ਜਤਾਈ ਸੀ। ਵਿਵਾਦ ਵਧਣ ਦੇ ਬਾਅਦ ਬੀਐਨ ਸ਼ਰਮਾ ਨੇ ਵਾਲਮੀਕਿ ਤੀਰਥ ਪਹੁੰਚ ਕੇ ਕਿਹਾ, ਪੋਡਕਾਸਟ ਦੇ ਦੌਰਾਨ ਮੇਰੇ ਤੋਂ ਅਣਜਾਣੇ ਵਿੱਚ ਅਜਿਹੀ ਗੱਲ ਨਿਕਲ ਗਈ ਜਿਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਆਹਤ ਹੋਈਆਂ। ਜੇਕਰ ਉਹਨਾਂ ਦੀ ਕਿਸੇ ਗੱਲ ਦੇ ਨਾਲ ਕਿਸ ਨੂੰ ਠੇਸ ਪਹੁੰਚੀ ਹੈ ਤਾਂ ਉਹ ਵਾਲਮੀਕਿ ਸਮਾਜ ਤੋਂ ਮਾਫੀ ਮੰਗਦੇ ਨੇ। ਫਿਲਮ ਕਾਲਾ ਹਿਰਨ ਨੂੰ ਲੈ ਕੇ ਜਾਰੀ ਵਿਵਾਦ ਦੇ ਦਰਮਿਆਨ ਫਿਲਮ ਦੇ ਪ੍ਰੋਡਿਊਸਰ ਅਮਿਤ ਜਾਨੀ ਨੇ ਸਲਮਾਨ ਖਾਨ ਦੀ ਲੀਗਲ ਟੀਮ ਦੇ ਨੋਟਿਸ ਤੇ ਰਿਐਕਸ਼ਨ ਦਿੱਤਾ। ਪੋਸਟ ਕੀਤੇ ਵੀਡੀਓ ਵਿੱਚ ਅਮਿਤ ਜਾਨੀ ਨੇ ਕਿਹਾ ਹੈ ਕਿ ਸਾਡੀ ਪੂਰੀ ਫਿਲਮ ਸਲਮਾਨ ਖਾਨ ਦੀ ਬਾਇਓਪਿਕ ਨਹੀਂ ਹੈ, ਸਾਡੀ ਪੂਰੀ ਫਿਲਮ ਸਲਮਾਨ ਖਾਨ ਦੇ ਨਜ਼ਰੀਏ ਤੋਂ ਨਹੀਂ ਹੈ। ਅਮਿਤ ਜਾਨੀ ਨੇ ਵੀਡੀਓ ਵਿੱਚ ਕਿਹਾ ਹੈ, ਸਲਮਾਨ ਖਾਨ ਦੀ ਲੀਗਲ ਟੀਮ ਦੇ ਵੱਲੋਂ ਨੋਟਿਸ ਭੇਜ ਕੇ ਸਾਡੇ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਅਸੀਂ ਫਿਲਮ ਦੀ ਰਿਲੀਜ਼ ਰੋਕ ਦੇਈਏ ਅਤੇ 20 ਜੂਨ ਨੂੰ ਟੀਜ਼ਰ ਰਿਲੀਜ਼ ਨਾ ਕਰੀਏ। ਜ਼ਰਾ ਸੋਚੋ ਕਿ ਕੋਈ ਗਾਇਕ ਸਵੇਰੇ ਰਿਕਾਰਡਿੰਗ ਸਟੂਡੀਓ ਵਿੱਚ ਐਂਟਰ ਕਰਦਾ ਹੈ ਅਤੇ ਰਾਤ ਜਦ ਬਾਹਰ ਨਿਕਲਦਾ ਹੈ ਤਾਂ ਉਸਦੇ ਨਾਲ 21 ਪੂਰੀ ਤਰ੍ਹਾਂ ਦੇ ਨਾਲ ਰਿਕਾਰਡ ਕੀਤੇ ਗਏ ਗਾਣੇ ਹੁੰਦੇ ਨੇ। ਇਹ ਕੋਈ ਮਨਘੜਤ ਕਹਾਣੀ ਨਹੀਂ ਹੈ, ਬਲਕਿ 8 ਫਰਵਰੀ 1981 ਨੂੰ ਬੈਂਗਲੁਰੂ ਵਿੱਚ ਰਚਿਆ ਗਿਆ ਇੱਕ ਅਜਿਹਾ ਇਤਿਹਾਸ ਹੈ ਜਿਸ ਨੂੰ ਮਹਾਨ ਗਾਇਕ ਸ਼੍ਰੀਪਤੀ ਪੰਡਿਤਾ ਰਾਧੋਲਿਆ ਬਾਲਾ ਸੁਬਰਮਨਿਅਮ ਨੇ ਸੰਗੀਤਕਾਰ ਉਪੇਂਦਰ ਕੁਮਾਰ ਦੇ ਲਈ ਕੰਨੜ ਗੀਤਾ ਦੀ ਰਿਕਾਰਡਿੰਗ ਦੇ ਦੌਰਾਨ ਸੱਚ ਕਰਕੇ ਵਿਖਾਇਆ ਸੀ। ਉਹਨਾਂ ਨੇ ਇੱਕ ਦਿਨ ਵਿੱਚ 19 ਤਮਿਲ ਅਤੇ 16 ਹਿੰਦੀ ਗਾਣੇ ਰਿਕਾਰਡ ਕਰਨ ਦਾ ਬੇਜੋੜ ਕੀਰਤੀਮਾਨ ਸਥਾਪਿਤ ਕੀਤਾ ਸੀ। ਐਸਪੀ ਬਾਲਾ ਸੁਬਰਮਨਿਅਮ ਨੇ ਸੰਗੀਤ ਦੀ ਕੋਈ ਵੀ ਔਪਚਾਰਿਕ ਸ਼ਾਸਤਰ ਸਿੱਖਿਆ ਨਹੀਂ ਲਈ ਸੀ। ਸਾਲ 1981 ਵਿੱਚ ਐਸਪੀ ਬਾਲਾ ਸੁਬਰਮਨਿਅਮ ਨੇ ਫਿਲਮ ਏਕ ਦੂਜੇ ਕੇ ਲੀਏ ਤੋਂ ਹਿੰਦੀ ਸਿਨੇਮਾ ਵਿੱਚ ਕਦਮ ਰੱਖਿਆ। ਇਸ ਫਿਲਮ ਦੇ ਗਾਣੇ ਤੇਰੇ ਮੇਰੇ ਬੀਚ ਮੇ ਕੈਸਾ ਹੈ ਯੇ ਬੰਧਨ ਅਨਜਾਨਾ ਨੇ ਉਹਨਾਂ ਨੂੰ ਦੂਜਾ ਕੌਮੀ ਪੁਰਸਕਾਰ ਦਿਵਾਇਆ।

0: बॉलीवुड दे मिस्टर परफेक्शनिस्ट आमिर खान अपनी गर्लफ्रेंड गौरी स्प्रेड दे नाल तीजा व्याह करन जा रहे ने। दस्या जा रहा है कि दोवे 5 जुलाई नू व्याह दे बंधन विच बन सकते ने। ए व्याह बेहद ही सादगी पूर्ण तरीके दे नाल किता जाएगा। दोना परिवार दे मेंबर्स अते कुछ करीबी दोस्तां दी मौजूदगी विच घर विच ही रजिस्टर्ड मैरिज करनगे। गौरी एक 7 साला दे बेटे दी मां है। आमिर अते गौरी लगभग 25 साला तो एक दूजे नू जानदे ने अते लंबे समय तक दोस्त रहन तो बाद दोना ने अपने रिश्ते नू नवा ना देन दा फैसला किता। सयारा दी कामयाबी तो बाद अहान पांडे अते अनीता पड्डा दी जोड़ी एक बार फिर वड्डे पर्दे ते इकट्ठा नजर आने वाली है। सूत्रा दे मुताबिक यशराज फिल्म्स दे बैनर हेठ निर्देशक मोहित सूरी दोवे कलाकारा नु लेके नवी म्यूजिकल लव स्टोरी बनाउन जा रहे ने, जिस दी शूटिंग इसी साल दे अखीर विच शुरू होएगी। ए अनटाइटल्ड फिल्म अक्टूबर नवंबर 2026 विच फ्लोर ते जाएगी। एक वेला होया करदा सी कि सिनेमा जगत विच म्यूजिक एल्बम दी क्रांति वेखण नु मिलदी सी। अज असी तुहानू सिंगर अल्ताफ राजा दे एक 28 साल पुराने कल्ट सॉन्ग दे बारे विच दसण जा रहे हां। एल्बम दा टाइटल सॉन्ग सी तुम तो ठहरे परते सी। उसनु 1998 विच रिलीज किता गया सी। अल्ताफ राजा दी मधुर आवाज विच तुम तो ठहरे परते सी गाना इन्ना वड्डा हिट होया कि उस दौर विच ए गीत हर था सुनाई देंदा सी। अल्ताफ राजा दे तुम तो ठहरे परदेसी गाने दी टोटल ड्यूरेशन 14 मिनट 40 सेकंड है।
1: तुम तो ठहरे परदेसी साथ क्या निभाओगे।
0: एक्ट्रेस प्रीति जिंटा लंबे समय तो बाद पर्दे ते वापसी करन जा रही है। प्रीति जिंटा ने सोशल मीडिया प्लेटफॉर्म एक्स ते अपनी एक तस्वीर दे नाल लिखया है, नवे प्रोजेक्ट दी शुरुआत तो पहला थोड़ा आराम कर रही हां, बहुत छेती इस दी जानकारी दवांगी। एक्ट्रेस प्रीति जिंटा छेती ही फिल्म वाइब अते लाहौर 1947 दे नाल वड्डे पर्दे ते वापसी कर रही है। बॉलीवुड स्टार ऋतिक रोशन हुन अपने चंगे एक्टर वाले अक्स नू बदलना चाहुंदे ने। ओ हुन सिद्धे साधे अते हमेशा सही रहण वाले किरदारा तो हट के कुछ वखरा अते गंभीर यानी ग्रे शेड दी भूमिका वा करना चाहुंदे ने। ऋतिक ने मन्या है कि डायरेक्टर अक्सर उन्हां नू सिर्फ पॉजिटिव रोल ही ऑफर करदे ने, जिस तो ओ थोड़ा निराश ने। फिल्म बंदर रिलीज दे बाद तो ही लगातार चर्चा विच बनी हुई है। फिल्म विच मुख भूमिका विच बॉबी देओल नजर आ रहे ने। फिल्म दी स्पेशल स्क्रीनिंग विच बॉबी देओल दी भैन अते एक्ट्रेस ईशा देओल भी शामिल हुई। उन्हां ने सोशल मीडिया ते पोस्ट विच बॉबी देओल नु टैग करदे हुए लिखया है, तुसी अपने करियर दे हुण तक दे सब तो बेहतरीन दौर विच हो, तुसी अज दे समय दे सब तो उम्दा एक्ट्रेस विच हो इक हो। उन्हां ने अगे कहा कि बॉबी दी एक्टिंग विच जो बैलेंस अते इमोशंस वेखण नु मिलदे ने ਉਹ ਉਹਨਾਂ ਨੂੰ ਖਾਸ ਬਣਾਉਂਦੇ ਨੇ। ਨਵਾਂ 뮤직 ਵੀਡੀਓ ਮਨਵਾ ਮੇਰਾ ਰਿਲੀਜ਼ ਹੁੰਦਿਆਂ ਹੀ ਸੋਸ਼ਲ ਮੀਡੀਆ ਤੇ ਛਾ ਗਿਆ ਹੈ। ਮਨਵਾ ਮੇਰਾ ਸਿਰਫ ਇੱਕ ਰੋਮਾਂਟਿਕ ਗਾਣਾ ਨਹੀਂ ਬਲਕਿ ਇੱਕ ਇਮੋਸ਼ਨਲ 뮤지컬 ਐਕਸਪੀਰੀਅੰਸ ਹੈ, ਜਿਸ ਵਿੱਚ ਪਿਆਰ, ਜਲਨ, ਪੋਜ਼ੀਟਿਵਨੈਸ ਅਤੇ ਟੁੱਟਦੇ ਰਿਸ਼ਤਿਆਂ ਦੀ ਭਾਵਨਾਵਾਂ ਨੂੰ ਬੇਹੱਦ ਹੀ ਖੂਬਸੂਰਤੀ ਨਾਲ ਵਿਖਾਇਆ ਗਿਆ ਹੈ। ਬਿਸਮਿਲ ਦੀ ਰੂਹਾਨੀ ਆਵਾਜ਼ ਗਾਣੇ ਨੂੰ ਗਹਿਰਾਈ ਦਿੰਦੀ ਹੈ। ਤੁਸੀਂ ਵੀ ਮਾਣੋ ਇਸ ਗਾਣੇ ਦਾ ਆਨੰਦ। ਬਾਲੀਵੁੱਡ ਗੱਪਸ਼ਪ ਵਿੱਚ ਅੱਜ ਇੰਨਾ ਹੀ। ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਹੋਰ ਬਾਲੀਵੁੱਡ ਦੀਆਂ ਤਾਜ਼ਾ ਖਬਰਾਂ ਲੈ ਕੇ। ਤਦ ਤੱਕ ਲਈ ਇਜਾਜ਼ਤ।
2: ਪਿਆਰੇ ਦੋਸਤੋ, ਪ੍ਰੋਗਰਾਮ ਨੂੰ ਸਮੇਟਣ ਦਾ ਸਮਾਂ ਹੁਣ ਨਜ਼ਦੀਕ ਆ ਰਿਹਾ ਜੀ, ਪਰ ਮੈਂ ਸਕਰੀਨ ਵੱਲ ਨਿਗਾਹ ਮਾਰ ਰਹੀ ਹਾਂ ਜੀ, ਕੁਛ ਸੁਨੇਹੇ ਆਏ ਹੋਏ ਆ ਪ੍ਰੋਗਰਾਮ ਨੂੰ ਸਮੇਟਣ ਤੋਂ ਪਹਿਲਾਂ ਉਹ ਪੜ੍ਹ ਕੇ ਸੁਣਾਉਣਾ ਚਾਹਾਂਗੀ। ਸਭ ਤੋਂ ਪਹਿਲਾਂ ਭੇਜੇ ਆ ਜੀ ਸਿਡਨੀ ਤੋਂ ਹੀ ਪਰਮਜੀਤ ਕੌਰ ਜੀ ਨੇ, ਅਤੇ ਉਹ ਕਹਿ ਰਹੇ ਆ ਜੀ ਕਿ ਸਤਿ ਸ਼੍ਰੀ ਅਕਾਲ ਜਸਮੀਤ ਕੌਰ ਅਤੇ SBS ਪੰਜਾਬੀ ਦੀ ਟੀਮ, ਬਲੱਡ ਪ੍ਰੈਸ਼ਰ ਦੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ, ਅਤੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਪੂਰਾ ਸੁਣਿਆ, ਉਸਦਾ ਆਨੰਦ ਮਾਣਿਆ ਅਤੇ ਸੁਨੇਹਾ ਵੀ ਭੇਜਿਆ। ਅਤੇ ਇਸ ਦੇ ਨਾਲ ਹੀ ਪਰਥ ਤੋਂ ਇੱਕ ਹੋਰ ਸੁਨੇਹਾ ਆਇਆ ਜੀ, ਇਹ ਭੇਜਿਆ ਜੋਵਨ ਸਿੰਘ ਜੀ ਨੇ, ਅਤੇ ਕਹਿ ਰਹੇ ਕਿ ਬਲੱਡ ਪ੍ਰੈਸ਼ਰ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ, ਕਿਉਂਕਿ ਇਹ ਪ੍ਰੋਬਲਮ ਆਪਣੀ ਪੰਜਾਬੀ ਕਮਿਊਨਿਟੀ ਵਿੱਚ ਬਹੁਤ ਕਾਮਨ ਹੈ। ਮੈਂ ਆਪਣੀ ਦਾਦੀ ਜੀ ਨੂੰ ਜ਼ਰੂਰ ਬਲੱਡ ਪ੍ਰੈਸ਼ਰ ਦੇ ਮੈਨੇਜਮੈਂਟ ਬਾਰੇ ਜਾਣਕਾਰੀ ਦੇਵਾਂਗਾ। ਬਹੁਤ ਬਹੁਤ ਸ਼ੁਕਰੀਆ ਜੋਵਨ ਸਿੰਘ ਜੀ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਲਾਈਵ ਸੁਣਿਆ, ਇਸ ਦਾ ਆਨੰਦ ਮਾਣਿਆ ਅਤੇ ਇਸ ਨੂੰ ਹੁਣ ਅੱਗੇ ਸਾਂਝਾ ਵੀ ਕਰੋਗੇ। ਬਹੁਤ ਬਹੁਤ ਧੰਨਵਾਦ ਜੀ। ਅਤੇ ਪਿਆਰੇ ਦੋਸਤੋ, ਅੱਜ ਦਾ ਪ੍ਰੋਗਰਾਮ ਜੇਕਰ ਤੁਸੀਂ ਲਾਈਵ ਸੁਣਿਆ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਉਮੀਦ ਆ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਊਗਾ। ਮੈਂ ਇੱਕ ਵਾਰੀ ਯਾਦ ਕਰਵਾ ਦਾਂ ਕਿ ਪ੍ਰੋਗਰਾਮ ਦੇ ਵਿੱਚ ਜੋ ਕੋਈ ਵੀ ਤੁਸੀਂ ਆਡੀਓ ਸੁਣੀ ਆ ਉਹ SBS ਪੰਜਾਬੀ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਦੁਬਾਰਾ ਸੁਣ ਸਕਦੇ ਆ, ਅਤੇ SBS ਪੰਜਾਬੀ ਦੇ ਅਕਾਊਂਟ ਸੋਸ਼ਲ ਮੀਡੀਆ ਉੱਤੇ ਵੀ ਆ। ਸੋ ਸਾਨੂੰ ਫੇਸਬੁੱਕ ਉੱਤੇ, ਇੰਸਟਾਗ੍ਰਾਮ ਉੱਤੇ ਅਤੇ ਯੂਟਿਊਬ ਉੱਤੇ ਜ਼ਰੂਰ ਫੋਲੋ ਕਰ ਲਿਓ, ਲਾਈਕ ਕਰ ਲਿਓ, ਸ਼ੇਅਰ ਕਰ ਲਿਓ। ਅਸੀਂ ਵੱਖ ਵੱਖ ਤਰ੍ਹਾਂ ਦੇ ਲਿੰਕਸ, ਵੱਖ ਵੱਖ ਤਰ੍ਹਾਂ ਦੇ ਪੋਸਟਸ, ਵੀਡੀਓਜ਼ ਉੱਥੇ ਵੀ ਸਾਂਝੀਆਂ ਕਰਦੇ ਹਾਂ। ਸੋ ਜੇਕਰ ਤੁਸੀਂ ਸਾਨੂੰ ਲਾਈਵ ਸੁਣ ਰਹੇ ਹਾਂ ਤੇ ਨਾਲ ਦੀ ਨਾਲ ਫੋਲੋ ਬਟਨ ਤੇ ਲਾਈਕ ਬਟਨ ਜ਼ਰੂਰ ਦਬਾ ਦਿਓ। ਹੱਸਦੇ ਰਹੋ, ਮੁਸਕਰਾਉਂਦੇ ਰਹੋ ਤੇ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੱਕ ਪਹੁੰਚਾਉਂਦੇ ਰਹੋ। ਮੈਨੂੰ ਜਸਮੀਤ ਕੌਰ ਨੂੰ ਅੱਜ ਲਈ ਦਿਓ ਇਜਾਜ਼ਤ। ਫੇਰ ਮਿਲਾਂਗੀ ਇੱਥੇ ਹੀ SBS ਪੰਜਾਬੀ ਦੇ ਪ੍ਰੋਗਰਾਮ ਦੇ ਵਿੱਚ। ਤੁਸੀਂ ਸੁਣੋ ਅੱਜ ਦੇ ਪ੍ਰੋਗਰਾਮ ਦਾ ਅਖੀਰਲਾ ਗੀਤ, ਇਹ ਹੈ ਜੀ ਰਣਜੀਤ ਬਾਵਾ ਦਾ ਗੀਤ ਮਾਈ ਰੂਟਸ।